ਭੰਡ ਜੰਮੀ ਐ ਭੰਡ ਨਮੀ ਐ ਭੰਡ ਮੰਗਣਵੀ ਆ ਭੰਡੋ ਵੇ ਦੋਸਤੀ ਭੰਡੋ ਚੱਲੇ ਰਾ ਭੰਡ ਮੂਆ ਬਣ ਭਾਲੀਐ ਭੰਡੋ ਮੰਦਾਨ ਸੋ ਕਿਉਂ ਮੰਦਾ ਖੇਜ ਜਮੈ ਰਾਜਾਨ ਭੰਡੋ ਵੀ ਭੰਡ ਉਪਜੇ ਭੰਡੇ ਬਾਏ ਨਾ ਕੋਏ ਨਾਨਕ ਭੰਡੇ ਬਾਹਰਾ ਇਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾ ਹੀ ਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਬੋੜੀ ਸਭ

ਪੌੜਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬਰੀ ਕਿਉਂ ਕਾਲੀਏ ਮੰਦਾ ਮੂਲ ਕੀ ਚਈ ਦੇ ਲੰਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਹਾਰੀਏ ਤੇਵੇ ਹੈ ਪਾਸਾ ਢਾਲੀਏ ਕਿਛ ਲਾਹੇ।

0: ਨਾਰਿਆਂ ਨੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੁੰਦਰ ਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਏ ਪਾਸ ਸਹਿ ਸਤੀ ਹੁਕਮ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ
1: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਾ ਪੰਜਾਬੀ ਪ੍ਰਸਾਰਣ।

0: ਸਟੂਡੀਓ ਕਰੇ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਸੁਣ ਰਹੇ ਪ੍ਰੋਗਰਾਮ ਸੂਫੀਆਨਾ ਕਲਾਮ।
1: ਸਮਾਂ ਫਰਮਾਓ ਸੂਫੀਆਨਾ ਰੰਗ।

नमस्कार, ए आकाशवाणी है। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਸੰਸਦ ਦੀਆਂ ਦੋਵੇਂ ਸਭਾਵਾਂ ਦੀ ਕਾਰਵਾਈ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਝਾਰਖੰਡ ਵਿਚ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਵੱਡੀ ਗਿਣਤੀ ਚ ਵਿਦਿਆਰਥੀਆਂ ਨੇ ਅੱਜ ਵਿਧਾਨ ਸਭਾ ਵੱਲ ਮਾਰਚ ਕੀਤਾ ਹੈ। ਸਰਕਾਰੀ ਖਰੀਦ ਪਲੇਟਫਾਰਮ ਜੈਮ ਤੇ ਕੁੱਲ ਕਾਰੋਬਾਰ ਵੱਧ ਕੇ 1,55,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਤੇ ਅੱਜ ਵਿਸ਼ਵ ਸ਼ੇਰ ਦਿਵਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਭਾਈਚਾਰਕ ਭਾਗੀਦਾਰੀ ਰਾਹੀਂ ਜੰਗਲੀ ਜੀਵਾਂ ਦੀ ਸੰਭਾਲ ਲਈ ਵਚਨਬੱਧ ਹੈ। ਸੰਸਦ ਦੀਆਂ ਦੋਵਾਂ ਸਭਾਵਾਂ ਦੀ ਕਾਰਵਾਈ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਰਾਜ ਸਭਾ ਦੀ ਕਾਰਵਾਈ ਜਦੋਂ ਦੁਪਹਿਰ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ। ਬਿਜਲੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਸ਼ਟਰੀ ਬਿਜਲੀ ਨੀਤੀ 2026 ਦਾ ਖਰੜਾ ਸਬੰਧਤ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਪੂਰਾ ਹੋਣ ਤੋਂ ਬਾਅਦ ਅੰਤਿਮ ਰੂਪ ਦੇਣ ਦੇ ਪੜਾਅ ਤੇ ਹੈ। ਇਕ ਜ਼ਿਮਨੀ ਸਵਾਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਨੀਤੀ ਇਕ ਸਮਾਰਟ ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸ੍ਰੀ ਲਾਲ ਨੇ ਜ਼ਿਮਨੀ ਸਵਾਲਾਂ ਦੇ ਜਵਾਬ ਦਿੱਤੇ। ਹੰਗਾਮਾ ਜਾਰੀ ਰਹਿਣ ਕਾਰਨ ਸਦਨ ਨੂੰ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਜਦੋਂ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਬੀਜੇਪੀ ਦੇ ਤਰੁਣ ਚੁੱਗ ਨੇ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਹਾਲਤ ਅਤੇ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਦਾ ਮੁੱਦਾ ਉਠਾਇਆ। ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਰਹੇ ਨੇ, ਜਿਸ ਕਾਰਨ ਸੂਬੇ ਭਰ ਵਿਚ ਅਪਰਾਧਿਕ ਗਤੀਵਿਧੀਆਂ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ। ਲੋਕ ਸਭਾ ਵਿਚ ਵੀ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ। ਲੋਕ ਸਭਾ ਦੀ ਕਾਰਵਾਈ ਜਦੋਂ ਦੁਪਹਿਰੇ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਈ ਤਾਂ ਟ੍ਰਿਬਿਊਨਲ ਸੁਧਾਰ ਬਿੱਲ 2026, ਖਾਣਾ ਤੇ ਖਣਿਜ ਵਿਕਾਸ ਅਤੇ ਨਿਯਮ ਸੋਧ ਬਿੱਲ 2026, ਕੇਰਲਾ ਦਾ ਨਾਂ ਬਦਲਣ ਬਾਰੇ ਸੋਧ ਬਿੱਲ 2026 ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਭਾਪਤੀ ਸੰਧਿਆ ਰਾਏ ਨੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਇਕ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਆਪਣੇ ਸਮੂਹਕ ਸੰਕਲਪ ਨੂੰ ਨਿਭਾਉਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਤਿਰੰਗਾ ਸਾਡਾ ਮਾਣ ਹੈ ਅਤੇ ਦੇਸ਼ ਲਈ ਆਪਣਾ ਸਰਬੋਤਮ ਯੋਗਦਾਨ ਪਾਉਣ ਲਈ ਪ੍ਰੇਰਣਾ ਦਾ ਇਕ ਨਿਰੰਤਰ ਸਰੋਤ ਹੈ। ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਾਲ ਦੀ ਮੁਹਿੰਮ ਵੰਦੇ ਮਾਤਰਮ ਨੂੰ ਸਮਰਪਿਤ ਹੈ, ਖਾਸ ਕਰਕੇ ਜਦੋਂ ਅਸੀਂ ਇਸ ਦੀ 150ਵੀਂ ਵਰੇਗੰਢ ਮਨਾ ਰਹੇ ਹਾਂ।

ਸਭਿਆਚਾਰਕ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਦੀ ਹਰ ਘਰ ਤਿਰੰਗਾ ਮੁਹਿੰਮ ਤਿਰੰਗਾ ਯਾਤਰਾਵਾਂ ਤਿਰੰਗਾ ਰੈਲੀਆਂ ਤਿਰੰਗਾ ਸੰਗੀਤ ਸਮਾਰੋਹਾਂ ਅਤੇ ਵੰਦੇ ਮਾਤਰਮ ਦੇ ਸਮੂਹ ਗਾਇਨ ਰਾਹੀਂ ਦੇਸ਼ ਭਗਤੀ ਦੀ ਭਾਵਨਾ ਨੂੰ ਦੇਸ਼ ਭਰ ਦੀਆਂ ਗਲੀਆਂ ਤੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਮੰਤਰਾਲੇ ਨੇ ਕਿਹਾ ਕਿ ਵੰਦੇ ਮਾਤਰਮ ਦੀ 150ਵੀਂ ਵਰੇਗੰਢ ਨਾਗਰਿਕਾਂ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਰਾਸ਼ਟਰੀ ਗੀਤ ਦਾ ਉਤਸਵ ਮਨਾਉਣ ਦਾ ਮੌਕਾ ਪ੍ਰਦਾਨ ਕਰੇਗੀ। ਝਾਰਖੰਡ ਵਿਚ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਵਿਰੁੱਧ ਵਿਦਿਆਰਥੀਆਂ ਦਾ ਅੰਦੋਲਨ ਅੱਜ 17ਵੇਂ ਦਿਨ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਤੋਂ ਵਿਧਾਨ ਸਭਾ ਵੱਲ ਮਾਰਚ ਕੀਤਾ। ਪ੍ਰਦਰਸ਼ਨਕਾਰੀ ਕੁਝ ਪ੍ਰੀਖਿਆਵਾਂ ਖਾਸ ਕਰਕੇ JSSC CGL ਪ੍ਰੀਖਿਆ ਰੱਦ ਕਰਨ ਅਤੇ ਕਥਿਤ ਬੇਨੇਮੀਆਂ ਦੀ CBI ਜਾਂਚ ਦੀ ਮੰਗ ਕਰ ਰਹੇ ਨੇ। ਰਾਜ ਸਰਕਾਰ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਦੀਆਂ 98% ਮੰਗਾਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਵਿਧਾਨ ਸਭਾ ਨੇੜੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਤੇ ਨਵੀਂ ਵਿਧਾਨ ਸਭਾ ਵੱਲ ਵਧਦੇ ਰਹੇ। ਹਾਲਤ ਨਾਲ ਨਿਪਟਣ ਲਈ ਰਾਂਚੀ ਵਿਚ ਭਾਰੀ ਪੁਲਿਸ ਬੰਦੋਬਸਤ ਕੀਤੇ ਗਏ ਨੇ। ਭੁੱਖ ਹੜਤਾਲ ਕਰ ਰਹੇ ਵਿਦਿਆਰਥੀ ਨੇਤਾ ਦਵਿੰਦਰ ਨਾਥ ਮਹਤੋ ਨੂੰ ਐਂਬੂਲੈਂਸ ਵਿਚ ਵਿਧਾਨ ਸਭਾ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਸਮਰਥਕਾਂ ਨਾਲ ਸਟ੍ਰੈਚਰ ਤੇ ਮਾਰਚ ਕੀਤਾ। ਇਸ ਦੌਰਾਨ ਮੁੱਖ ਮੰਤਰੀ

0: ਸਰਬੰਤ ਸੋਰਨ ਦੇ ਨਿਵਾਸ ਸਥਾਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਬਾਬੂ ਲਾਲ ਮਰਾਂਡੀ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਅਦਿੱਤਿਆ ਸਾਹੂ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰੀ ਖਰੀਦ ਪਲੇਟਫਾਰਮ ਗੌਰਮੈਂਟ ਈ ਮਾਰਕੀਟ ਪਲੇਸ ਜੈਮ ਤੇ ਕੁੱਲ ਕਾਰੋਬਾਰ ਪਿਛਲੇ ਦਹਾਕੇ ਵਿਚ 422 ਕਰੋੜ ਰੁਪਏ ਤੋਂ ਵੱਧ ਕੇ 1,55,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨਾਂ ਕਿਹਾ ਕਿ ਜੈਮ ਪੋਰਟਲ ਤੇ 12 ਲੱਖ ਤੋਂ ਵੱਧ ਸੂਖਮ ਤੇ ਛੋਟੇ ਉਦਮ ਰਜਿਸਟਰਡ ਨੇ, ਜਿਨ੍ਹਾਂ ਵਿਚੋਂ 2 ਲੱਖ ਤੋਂ ਵੱਧ ਦੀ ਅਗਵਾਈ ਔਰਤਾਂ ਕਰ ਰਹੀਆਂ ਨੇ। ਪੋਰਟਲ ਤੇ 42,000 ਤੋਂ ਵੱਧ ਸਟਾਰਟਅਪ ਵੀ ਰਜਿਸਟਰਡ ਨੇ। ਸ੍ਰੀ ਗੋਇਲ ਨੇ ਕਿਹਾ ਕਿ ਇਹ ਅੰਕੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜ਼ਮੀਨੀ ਪੱਧਰ ਤੇ ਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਨੇ। ਉਨਾਂ ਕਿਹਾ ਕਿ ਜੈਮ ਪੋਰਟਲ ਨਾਲ ਮੁਕਾਬਲੇਬਾਜ਼ੀ ਵਧੀ ਹੈ, ਕੀਮਤ ਨਿਰਧਾਰਨ ਚ ਸੁਧਾਰ ਹੋਇਆ ਅਤੇ ਖਰੀਦ ਸਮਾਂ ਘਟਿਆ, ਜਿਸ ਦੇ ਨਤੀਜੇ ਵਜੋਂ ਪਿਛਲੇ 10 ਸਾਲਾਂ ਵਿਚ ਸਰਕਾਰ ਲਈ ਮਹੱਤਵਪੂਰਨ ਬਚਤ ਹੋਈ ਹੈ। ਕੱਪੜਾ ਮੰਤਰਾਲੇ ਦੇ ਸਕੱਤਰ ਨੀਲਮ ਸ਼ਮੀ ਰਾਓ ਨੇ ਕਿਹਾ ਹੈ ਕਿ ਭਾਰਤੀ ਬੁਣਕਰਾਂ ਅਤੇ ਕਾਰੀਗਰਾਂ ਨੂੰ ਆਪਣੀ ਆਮਦਨ ਵਧਾਉਣ ਲਈ ਬਦਲਦੇ ਬਾਜ਼ਾਰ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਇਹ ਬਿਆਨ ਅੱਜ ਨਵੀਂ ਦਿੱਲੀ ਵਿਚ ਰਾਸ਼ਟਰੀ ਹੈਂਡਲੂਮ ਡਿਜ਼ਾਈਨਰ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨਾਂ ਕਿਹਾ ਕਿ ਡਿਜ਼ਾਈਨ ਹੱਥਕੜੀ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਭਾਰਤੀ ਬੁਣਕਰ ਆਪਣੇ ਉਤਪਾਦਾਂ ਦੇ ਡਿਜ਼ਾਈਨ ਵਿਚ ਸੁਧਾਰ ਕਰਕੇ ਵਿਕਰੀ ਵਧਾ ਸਕਦੇ ਨੇ। ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ 4 ਦਿਨਾਂ ਦੇ ਸਰਕਾਰੀ ਦੌਰੇ ਤੇ ਮੌਰੀਸ਼ੀਅਸ ਜਾ ਰਹੇ ਨੇ। ਰੱਖਿਆ ਮੰਤਰਾਲੇ ਨੇ ਕਿਹੈ ਕਿ ਇਹ ਦੌਰਾ ਮੌਰੀਸ਼ੀਅਸ ਨਾਲ ਦਵੱਲੇ ਸਮੁੰਦਰੀ ਸਹਿਯੋਗ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਦੌਰੇ ਦੌਰਾਨ ਉਹ ਮੌਰੀਸ਼ੀਅਸ ਸਰਕਾਰ ਦੀ ਉੱਚ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਅਤੇ ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਸਮਰੱਥਾ ਨਿਰਮਾਣ ਅਤੇ ਫੌਜੀ ਸਹਿਯੋਗ ਵਰਗੇ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਸ਼ੇਰ ਦਿਵਸ ਤੇ ਕਿਹੈ ਕਿ ਭਾਰਤ ਵਿਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਰਹੀ ਹੈ ਅਤੇ ਉਨ੍ਹਾਂ ਦੇ ਨਿਵਾਸ ਸਥਾਨ ਦਾ ਵਿਸਥਾਰ ਹੋ ਰਿਹਾ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦੇ ਇਕ ਲੇਖ ਨੂੰ ਸਾਂਝਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਈਚਾਰਕ ਭਾਗੀਦਾਰੀ ਰਾਹੀਂ ਜੰਗਲੀ ਜੀਵਾਂ ਦੀ ਸੰਭਾਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਪੀੜੀਆਂ ਤੱਕ ਵਿਲੱਖਣ ਪ੍ਰਜਾਤੀਆਂ ਨੂੰ ਸੁਰੱਖਿਅਤ ਰੱਖਣ ਦੀ ਇਕ ਪ੍ਰੇਰਣਾਦਾਇਕ ਮਿਸਾਲ ਹੈ। ਚੌਗਿਰਦਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਸ਼ੇਰਾਂ ਦਾ ਨਿਵਾਸ ਸਥਾਨ 30,000 ਵਰਗ ਕਿਲੋਮੀਟਰ ਤੋਂ ਵੱਧ ਕੇ 35,000 ਵਰਗ ਕਿਲੋਮੀਟਰ ਹੋ ਗਿਆ ਹੈ। ਲੇਖ ਵਿਚ ਕਿਹਾ ਗਿਆ ਕਿ ਸ਼ੇਰਾਂ ਦੀ ਗਿਣਤੀ 2015 ਵਿਚ 523 ਤੋਂ ਵੱਧ ਕੇ 2025 ਵਿਚ 891 ਹੋ ਗਈ ਹੈ। ਵਿਸ਼ਵ ਸ਼ੇਰ ਦਿਵਸ ਦੇ ਮੌਕੇ ਤੇ ਕੇਂਦਰੀ ਵਾਤਾਵਰਣ ਜੰਗਲਾਤ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਏਸ਼ੀਆਈ ਸ਼ੇਰਾਂ ਦੀ ਸੰਭਾਲ ਵਿਚ ਭਾਰਤ ਦੀ ਸਫਲਤਾ ਸਰਕਾਰ ਦੀ ਜੰਗਲੀ ਜੀਵਾਂ ਅਤੇ ਜੈਵ ਭਿੰਨਤਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਮਿਸਾਲ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਉਨ੍ਹਾਂ ਕਿਹਾ ਕਿ ਮਹੱਤਵਪੂਰਨ ਰੱਖਾਂ ਦੀ ਰੱਖਿਆ ਤੋਂ ਲੈ ਕੇ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਤੱਕ ਦੇਸ਼ ਨੇ ਸਾਬਤ ਕੀਤਾ ਹੈ ਕਿ ਵਿਕਾਸ ਅਤੇ ਕੁਦਰਤ ਸੰਭਾਲ ਨਾਲੋਂ ਨਾਲ ਚੱਲ ਸਕਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਗਲਾਸਕੋ ਦੇ ਇਕ ਰੈਸਟੋਰੈਂਟ ਵਿਚ ਭਾਰਤ ਦਾ ਗਲਤ ਨਕਸ਼ਾ ਦੇਖਣ ਤੋਂ ਬਾਅਦ ਇਤਰਾਜ਼ ਉਠਾਉਣ ਲਈ ਮੁੱਕੇਬਾਜ਼ ਲਵਲੀਨਾ ਬੁਰਗਹਿਨ ਦੀ ਸ਼ਲਾਘਾ ਕੀਤੀ ਹੈ। ਖਿਡਾਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਲਵਲੀਨਾ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹ ਇਕ ਸੋਚ ਸਮਝ ਕੇ ਕੀਤੀ ਗਈ ਪ੍ਰਤੀਕਿਰਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਏਗਾ। ਲਵਲੀਨਾ ਬੁਰਗਹਿਨ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ 2026 ਵਿਚ ਔਰਤਾਂ ਦੇ 75 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਮੌਸਮ ਵਿਭਾਗ ਨੇ ਅੱਜ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਪੱਛਮੀ ਮੱਧ ਪ੍ਰਦੇਸ਼ ਵਿਚ ਬਹੁਤ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਵਿਦਰਭ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ ਦੁਪਹਿਰ ਬਾਅਦ ਦਿੱਲੀ ਵਿਚ ਵੱਖ ਵੱਖ ਥਾਵਾਂ ਤੇ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਰਾਜ ਦੇ ਕਈ ਹਿੱਸਿਆਂ ਵਿਚ ਬੀਤੀ ਰਾਤ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੀਆਂ ਦੋਹਾਂ ਸਭਾਵਾਂ ਦੀ ਕਾਰਵਾਈ, ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਝਾਰਖੰਡ ਵਿਚ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਵੱਡੀ ਗਿਣਤੀ ਚ ਵਿਦਿਆਰਥੀਆਂ ਨੇ ਅੱਜ ਵਿਧਾਨ ਸਭਾ ਵੱਲ ਮਾਰਚ ਕੀਤਾ ਹੈ। ਸਰਕਾਰੀ ਖਰੀਦ ਪਲੇਟਫਾਰਮ ਜਿਮ ਤੇ ਕੁੱਲ ਕਾਰੋਬਾਰ ਵੱਧ ਕੇ 1,55,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਤੇ ਅੱਜ ਵਿਸ਼ਵ ਸ਼ੇਅਰ ਦਿਵਸ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं मोहम्मद अम्मार। कई मामलात पर अपोजिशन अरकान के शोरगुल के तनाजुर में पार्लियामेंट के दोनों ऐवानों की कार्रवाई में आज भी रुकावट पड़ी। लोकसभा में ट्राइब्यूनल्स इस्लाहात बिल 2026 समेत 4 बिल पेश किए गए। मजकूरा बिल का मकसद ट्राइब्यूनल्स के कामकाज में शफाफियत और सलाहियत में बेहतरी लाना है। झारखंड में भर्ती इम्तिहानात में मुबैना बेजाबतगियों के मामले पर एहतजाज करने वाले तलबा ने रियासती असम्बली की जानिब अपना मार्च शुरू कर दिया है। पूरे मुल्क में तिरंगा रैलियों का एहतमाम किया जा रहा है। हर हर तिरंगा मुहिम में तेजी आ रही है। मशरकी चीन के कुछ हिस्सों में शदीद तूफान डॉल्फिन से काफी नुकसान हुआ है। 10 लाख से ज्यादा अफराद को महफूज मकामात पर पहुंचाया गया है। और आज बब्बर शेरों का आलमी दिन मनाया जा रहा है। वजीर आजम नरेंद्र मोदी ने कहा है कि भारत ने पिछले 10 साल में बब्बर शेरों को महफूज रखने का सफर कामयाबी के साथ तय किया है और इनकी तादाद 891 हो गई है। अब खबरें तफसील से। कई मामलात पर अपोजिशन अरकान की हंगामा आरई के तनाजुर में पार्लियामेंट के दोनों ऐवानों की कार्रवाई दिन में 2 बजे तक के लिए मुलतवी की गई है। इनमें नीट मामले पर तलबा के एहतजाज के दौरान पुलिस की मुबैना कार्रवाई का मामला भी शामिल है। ट्राइब्यूनल्स की इस्लाहात से मुतालिक बिल 2026 आज लोकसभा में पेश किया गया। पहली बार मुलतवी होने के बाद जब दिन में 12 बजे ऐवान की कार्रवाई फिर शुरू हुई तो कानून और इंसाफ महकमे के वजीर ममलकत अर्जुन राम मेघवाल ने अपोजिशन अरकान के शोरगुल के बीच मजकूरा बिल पेश किया। इसका मकसद मुख्तलिफ ट्राइब्यूनल्स के चेयरपर्सन और अरकान की तालीमी काबिलियत और तकरों में यकसानियत, शफाफियत और आजादी को यकीनी बनाने के साथ साथ सलाहियत को बेहतर बनाना, नीज ट्राइब्यूनल्स की इंतजामिया और कामकाज में बेहतरी लाना है। मजकूरा बिल में एक कौमी ट्राइब्यूनल्स कमीशन कायम करने की भी तजवीज है। इधर कोयले और कानून के महकमे के वजीर जी किशन रेड्डी ने कानून और मादनियात से मुतालिक तरक्याती और इंजिबाती तरमीमी बिल 2026 पेश किया। मजकूरा बिल में 1957 के मुतालिका एक्ट में तरमीम करने की बात कही गई है। इधर उमूर दाखिला के वजीर ममलकत नित्यानंद राय ने केरला से मुतालिक नाम बदलने का बिल 2026 पेश किया। इमदाद बाहमी के वजीर ममलकत मुरलीधर मोहन ने कौमी इमदाद बाहमी तरक्याती कॉरपोरेशन तरमीमी बिल 2026 पेश किया, जिसका मकसद 1962 के मुतालिका एक्ट में मजीद तरमीम करना है। इसके बाद सदनशीन सिंधिया रे ने अपोजिशन अरकान पर जोर दिया कि वो अपनी अपनी सीटों पर वापस चले जाएं और ऐवान का कामकाज होने दें। सदनशीन ने ऐवान की कार्रवाई दोपहर 2 बजे तक के लिए मुलतवी कर दी। इससे कबल जब दिन में 11 बजे ऐवान की कार्रवाई शुरू हुई तो सदनशी इनके प्रेमचंद्रन ने सवालों के वक्फे की कार्रवाई चलाने की कोशिश की, लेकिन अपोजिशन अरकान ने तलबा के एहतजाज के दौरान पुलिस की मुबैना कार्रवाई का मामला उठाया और अपोजिशन के शोरगुल के तनाजुर में कार्रवाई दिन में 12 बजे तक के लिए मुलतवी कर दी गई। नीट मामले पर तलबा के एहतजाज के दौरान मुबैना पुलिस कार्रवाई समेत दीगर उमूर पर अपोजिशन की हंगामा आरई के तनाजुर में राज्यसभा की कार्रवाई दोपहर 2 बजे तक के लिए मुलतवी कर दी गई। पहले इल्तवा के बाद 12 बजे जब ऐवान की कार्रवाई शुरू हुई, चेयरमैन सीपी राधाकृष्णन ने वक्फे सवाल शुरू किया। बिजली के मरकजी वजीर मनोहर लाल ने बताया कि बिजली से मुतालिक कौमी पॉलिसी 2026 का मुसवदा मुतालिका फरीकों से मुशावरत मुकम्मल होने के बाद हतमी मरहले में है। जिमनी सवालों का जवाब देते हुए वजीर मौसूफ ने कहा कि इस पॉलिसी को बिजली की तकसीम के स्मार्ट निजाम को मजबूत बनाने के लिए तैयार किया गया है।
2: स्मार्ट डिस्ट्रीब्यूशन सिस्टम को बढ़ावा देने के लिए डिस्ट्रीब्यूशन यूनिट की फाइनेंशियल सफिशिएंसी मजबूत करने के लिए कई प्रावधान शामिल किए गए हैं और जो प्रावधान बनाए गए हैं वो सारे देशभर के लिए लागू होंगे। डिस्ट्रीब्यूटेड रिन्यूएबल एनर्जी तीव्रता से लाने के लिए राफ पॉलिसी स्टोरेज के साथ सबसे पहले रूफ टॉप सोलर, उसके बाद पीयर टू पीयर एनर्जी ट्रेडिंग, इस प्रकार के प्रावधान किया गया है।
1: انہوں نے مزید کہا کہ بجلی کی فراہمی کو یقینی بنانے کے لیے مانگ اور سپلائی دونوں انتظام پر خصوصی توجہ

0: ਤੁਸਾਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਾਈ ਹੁਣ ਵਾਲਾ ਖਾਣਾ ਖਾਣਾ ਪ੍ਰੋਗਰਾਮ ਵਿੱਚ ਗਰਿਮਾ ਵੀ ਤੁਹਾਨੂੰ ਦੱਸਦੇ ਹਨ ਕਿ ਮੱਧ ਪ੍ਰਦੇਸ਼ ਦਾ ਹਿੱਟ ਵਿਅੰਜਨ ਬੁੱਟੇ ਦੀ ਕੀਸ ਕਿੰਜ ਬਣਾਉਣੀ ਹੈ
1: ਅਗਲੀ ਰੈਸਿਪੀ ਮੈਂ ਤੁਹਾਨੂੰ ਦੱਸਦੀ ਹਾਂ ਬੁੱਟੇ ਦੀ ਕੀਸ ਦੀ ਬੁੱਟੇ ਦੀ ਕੀਸ ਇੰਦੌਰ ਮੱਧ ਪ੍ਰਦੇਸ਼ ਦਾ ਇੱਕ ਮਸ਼ਹੂਰ ਸਟਰੀਟ ਫੂਡ ਹੈ ਬੁੱਟਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮੱਕੀ ਤੇ ਕੀਸ ਦਾ ਮਤਲਬ ਹੈ ਕਦੂਕਸ ਕੀਤਾ ਵਾ ਕੀਸ ਜਿਹੜਾ ਹੈ ਮਰਾਠੀ ਸ਼ਬਦ ਹੈ ਬੁੱਟੇ ਦੀ ਕੀਸ ਵਿੱਚ ਹਿੰਦੀ ਤੇ ਮਰਾਠੀ ਦੋਵਾਂ ਭਾਸ਼ਾ ਦਾ ਇਸਤੇਮਾਲ ਹੈ ਵੈਸੇ ਤਾਂ ਬਣਾਉਣ ਵਾਸਤੇ ਦੇਸੀ ਮੱਕੀ ਇਸਤੇਮਾਲ ਥੀਂਦੀ ਹੈ ਪਰ ਤੁਸੀਂ ਸਵੀਟ ਕੋਰਨ ਵੀ ਇਸਤੇਮਾਲ ਕਰ ਸਕਦੇ ਵੇ ਤੇ ਆਓ ਪਹਿਲੇ ਮੈਂ ਤੁਹਾਨੂੰ ਬੁੱਟੇ ਦੀ ਕੀਸ ਬਣਾਉਣ ਵਾਸਤੇ ਇਸਤੇਮਾਲ ਥੀਵਣ ਵਾਲੀ ਸਮੱਗਰੀ ਦੱਸ ਦਿੰਦੀ ਹਾਂ ਸਭ ਤੋਂ ਪਹਿਲੇ ਇੱਕ ਕਟੋਰੀ ਫਰੈਸ਼ ਬੁੱਟੇ ਦੇ ਦਾਣੇ 300 ਗ੍ਰਾਮ ਤੱਲੀ ਓਵਨ ਪੈ ਦੋ ਤੋਂ 3 ਚਮਚ ਘੀ ਅੱਧਾ ਚਮਚ ਰਾਈ ਅੱਧਾ ਚਮਚ ਜੀਰਾ ਦੋ ਤੋਂ 3 ਲੌਂਗ 8 ਤੋਂ 10 ਕਲੀਆਂ ਮਿਰਚਾਂ 2 ਤੇਜ ਪੱਤੇ 4 ਚਮਚ ਹੀਂਗ 10 ਤੋਂ 15 ਲਸਣ ਦੀਆਂ ਕਲੀਆਂ ਬਾਰੀਕ ਕੱਟ ਕੇ 3 ਛੋਟੇ ਪਿਆਜ ਅੱਧਾ ਚਮਚ ਅਦਰਕ ਪਿਸੀ ਹੋਈ ਅੱਧਾ ਕੱਪ ਕਟੀਆਂ ਵਾ ਗਾਜਰਾਂ 1 ਟਮਾਟਰ 4-5 ਹਰੀਆਂ ਮਿਰਚਾਂ ਬਾਰੀਕ ਕੱਟ ਕੇ ਹਰਾ ਧਨੀਆ 4/4 ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਵੇ 200 ਗ੍ਰਾਮ ਦੁੱਧ 1 ਨਿੰਬੂ ਥੋੜਾ ਜਿਹਾ ਸੁੱਕੇ ਨਾਰੀਅਲ ਦਾ ਚੂਰਾ ਤੇ ਇਹ ਥੀ ਬਣਾਉਣ ਵਾਸਤੇ ਸਮਾਲ ਥੀਵਣ ਵਾਲੀ ਸਮੱਗਰੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਬੁੱਟੇ ਦੀ ਕੀਸ ਬਣਾਉਣ ਦਾ ਤਰੀਕਾ ਇਹਨੂੰ ਬਣਾਉਣ ਵਿੱਚ ਸਾਨੂੰ 15-20 ਮਿੰਟ ਦਾ ਟਾਈਮ ਚਾਹੀਦਾ ਹੈ ਬਸ ਸਭ ਤੋਂ ਪਹਿਲੇ ਤੁਸੀਂ ਫਰੈਸ਼ ਮੱਕੀ ਦੇ ਦਾਣੇ ਮਿਕਸੀ ਵਿੱਚ ਦਲਦਲੇ ਪੀਸ ਗਿੰਨੋ ਇਹ ਧਿਆਨ ਰੱਖਣੇ ਦਾਣੇ ਬਿਲਕੁਲ ਕੱਚੇ ਹੋਣ ਜਿਹੜੇ ਖਾਣ ਵਿੱਚ ਮਿੱਠੇ ਮਿੱਠੇ ਲੱਗਦੇ ਨੇ ਹੁਣ ਤੁਸੀਂ ਕੜਾਈ ਵਿੱਚ 3 ਚਮਚ ਤੇਲ ਪਾਓ ਉਹਦੇ ਵਿੱਚ ਵਾਰੀ ਵਾਰੀ ਸਾਰੇ ਸੁੱਕੇ ਮਸਾਲੇ ਪਾਉਣੇ ਪਹਿਲੇ ਪਹਿਲ ਤੇਲ ਗਰਮ ਥੀਵਣ ਤੋਂ ਬਾਅਦ ਰਾਈ ਪਾ ਲਿਸੂ ਬਲ ਅੱਧਾ ਚਮਚ ਜੀਰਾ ਹਿੰਗ 2-3 ਲੌਂਗ ਤੇਜ ਪੱਤੇ ਪਾ ਦਿਓ ਮਸਾਲੇ ਥੋੜੇ ਚਟਕਣ ਲੱਗਦੇ ਨੇ ਹੁੰਦੇ ਬਾਅਦ ਬਾਰੀਕ ਕੱਟਿਆ ਵਾ ਲਸਣ ਪਾ ਦਿਓ ਲਸਣ ਹਲਕਾ ਲਾਲ ਥੀਵਣ ਲੱਗੇ ਤਾਂ ਕੱਟਿਆ ਵਾ ਪਿਆਜ ਪਾ ਦਿਓ ਪਿਆਜ ਨੂੰ ਥੋੜੀ ਦੇਰ ਭੁਨੀਜਣ ਦਿਓ ਬਲ ਤੁਸਾਂ ਪੀਸੀ ਵੀ ਅਦਰਕ ਪਾ ਦਿਓ ਥੋੜੀ ਦੇਰ ਹਿਲੇਂਦੇ ਰਹੋ ਬਲ ਤੁਸਾਂ ਕੱਟਿਆ ਵਾ ਗਾਜਰਾ ਪਾ ਦਿਓ ਹੁੰਦੇ ਬਾਅਦ ਬਾਰੀਕ ਕੱਟਿਆ ਵਾ ਟਮਾਟਰ ਤੇ ਹਰੀਆਂ ਮਿਰਚਾਂ ਪਾ ਕੇ ਥੋੜੀ ਦੇਰ ਢੱਕ ਕੇ ਰੱਖ ਦਿਓ ਜਿਹੜੇ ਵੇਲੇ ਸਬਜ਼ੀਆਂ ਪੱਕ ਵੇਂਦਨ ਹੁਣ ਜਿਹੜੀ ਅਸਾਂ ਮੱਕੀ ਤਰਦਰੀ ਪੀਸ ਰੱਖੀ ਹੈ ਉਹ ਪਾ ਦੇਣੀ ਹੈ ਹੁਣ ਹਿੰਦੇ ਵਿੱਚ 4/4 ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਤੇ 1 ਚਮਚ ਨਮਕ ਪਾ ਦਿਓ ਵਲ ਹੀ ਸਭ ਕੁ ਥੋੜੀ

0: ਉਲਾ ਖਾਨ ਦਾ ਗਾਇਆ ਗੀਤ ਤੇ ਹੁਣ ਵਾਲਾ ਖਾਵਣ ਪਿਲਾਵਣ ਦੀ ਗੱਲ ਕਰਦੇ ਹਾਂ। ਗਰੀਮਾ ਮਤੁਹਾਕੁਰ ਦੱਸਦੇ ਹਨ ਕਿ ਮੱਧ ਪ੍ਰਦੇਸ਼ ਦਾ ਵਿਅੰਜਨ ਚੱਕੀ ਦੀ ਸ਼ਾਖ ਕਿਵੇਂ ਬਣਾ ਸਾਂ। ਹੁਣ ਅੱਗੋ ਚੱਲਦੇ ਸੀ।
1: ਅੱਛਾ ਤੁਸੀਂ ਇੱਕ ਗੱਲ ਦੱਸੋ, ਤੁਸੀਂ ਬੇਸਣ ਦੇ ਵਲੇਕ ਵੀ ਕੜੀ ਤੇ ਖਾਦੀ ਹੋ ਸੀ, ਜੇ ਕੋਈ ਬੇਸਣ ਦੇ ਗੱਟੇ ਦੀ ਸਬਜ਼ੀ ਆਖਦੇ।
0: ਹੁਣ ਮੈਂ ਤੁਹਾਨੂੰ ਦੱਸਦੀ ਹਾਂ ਚੱਕੀ ਦੀ ਸ਼ਾਖ ਦੀ ਰੈਸਿਪੀ। ਇਹ ਸਬਜ਼ੀ ਇੰਦੌਰ ਵਿੱਚ ਬਹੁਤ ਪਸੰਦ ਕੀਤੀ ਰਹਿੰਦੀ ਹੈ।
1: ਚੱਕੀ ਦੀ ਸ਼ਾਖ ਦਾ ਮਤਲਬ ਹੈ ਗੇਹੂੰ ਦੇ ਅੱਟੇ ਦੀ ਸਬਜ਼ੀ।
0: ਸੁਣਨ ਵਿੱਚ ਥੋੜਾ ਅਜੀਬ ਲੱਗਦੇ ਪਰ ਇਹ ਸਬਜ਼ੀ ਬਹੁਤ ਸਵਾਦੀ ਬਣਦੀ ਹੈ।
1: ਹਿੰਦੀ ਵਿੱਚ ਕਿਆ ਕਰਦੇ ਨੇ, ਆਟਾ ਮਲ ਕੇ ਹੁਕੂ 4-5 ਵਾਰੀ ਧੋ ਕੇ ਸਟਾਰਚ ਕੱਢ ਕੇ ਜੋ ਬਚਦੇ ਹੁਕੂ ਚੱਕੀ ਆਖਦੇ ਨੇ।
0: ਹੁਣ ਚੱਕੀ ਦੇ ਛੋਟੇ ਟੁਕੜੇ ਕਰਕੇ ਉਬਾਲ ਦਿੰਦੇ ਜਾਂ ਸਟੀਮ ਕਰ ਦਿੰਦੇ।
1: ਚਲੋ ਪਹਿਲੇ ਚੱਕੀ ਬਣਾਉਣ ਦੀ ਤਿਆਰੀ ਕਰੇ ਦੋ।
0: ਹਿੰਦੀ ਵਾਸਤੇ ਅਸਾਂ ਘਿੰਸੂ 2 ਕਟੋਰੀ ਆਟਾ, ਨਮਕ, ਪਾਣੀ ਤੇ ਹੁਣ ਗ੍ਰੇਵੀ ਵਾਸਤੇ ਅਸਾਂ ਘਿੰਸਨ 1 ਪਿਆਜ, 1 ਟਮਾਟਰ, 1/2 ਚਮਚ ਅਦਰਕ, ਲਸਣ ਦਾ ਪੇਸਟ, ਲਾਲ ਮਿਰਚ, ਧਨੀਆ ਪਾਊਡਰ, ਹਲਦੀ, ਗਰਮ ਮਸਾਲਾ, ਜੀਰਾ, 1 ਤੇਜ ਪੱਤਾ, 1/2 ਕੱਪ ਦਹੀ, ਨਮਕ ਤੇ ਕਸਤੂਰੀ ਮੇਥੀ।
1: ਚੱਕੀ ਬਣਾਉਣ ਵਾਸਤੇ ਅਸਾਂ ਆਟਾ ਮਲ ਘਿੰਸੂ, ਥੋੜਾ ਜਿਹਾ ਨਮਕ ਪਾ ਕੇ,
0: ਥੋੜਾ ਥੋੜਾ ਪਾਣੀ ਮਿਲੇਂਦੇ ਵੇਸੂ ਤੇ ਆਟਾ ਮਲ ਘਿੰਸੂ।
1: ਆਟਾ ਇਵੇਂ ਮਲੇਸੂ ਪੂੜੀ ਦੇ ਆਟੇ ਤੂੰ ਨਰਮ ਪਰ ਰੋਟੀ ਦੇ ਆਟੇ ਤੂੰ ਥੋੜਾ ਸਖਤ ਮਲੇਸੂ।
0: 20-25 ਮਿੰਟਾਂ ਦੇ ਬਾਅਦ ਆਟੇ ਕੁ 4-5 ਵਾਰੀ ਪਾਣੀ ਨਾਲ ਧੋ ਘਿੰਸੂ।
1: ਪਹਿਲੇ ਦੂਜੀ ਵਾਰੀ ਧੋਣ ਤੇ ਪਾਣੀ ਦੁੱਧ ਵਰਗਾ ਚਿੱਟਾ ਥੀਵੇ ਸੀ, ਪਰ ਆਟੇ ਕੁ ਤਬ ਤੱਕ ਧੋਣੇ ਜਬ ਤੱਕ ਉਹ ਪਾਣੀ ਵਿਚ ਗੁਲਣਾ ਬੰਦ ਨਾ ਥੀ ਵੰਜੇ।
0: ਆਟਾ ਗੁਲਣਾ ਬੰਦ ਥੀਵੇ ਸੀ ਤਾਂ ਸਮਝੋ ਚੱਕੀ ਬਣ ਕੇ ਤਿਆਰ ਹੈ।
1: ਵਹੀ ਕੁ ਥੋੜੀ ਦੇਰ ਵਾਸਤੇ ਥੋੜੇ ਵਜ਼ਨ ਥੱਲੇ ਦਬਾ ਕੇ ਰੱਖ ਦਿਓ ਕਿਸੇ ਜਾਲੀ ਵਾਲੇ ਭਾਂਡੇ ਵਿਚ, ਜਿਹੜਾ ਥੋੜਾ ਥੋੜਾ ਬਹੁ ਪਾਣੀ ਰਾਂਦਾ ਹੋ ਸੀ ਉਹ ਵੀ ਨਿਕਲਵੇ ਸੀ।
0: ਹੁਣ ਚੱਕੀ ਕੁ ਕੱਟ ਕਰ ਗਿੰਸੂ, ਕੱਟ ਕੇ ਹਿੰਕੂ 20 ਮਿੰਟਾਂ ਵਾਸਤੇ ਪਾਣੀ ਵਿਚ ਉਬਾਲ ਗਿੰਸੂ।
1: ਉਬਲਣ ਦੇ ਬਾਅਦ ਇਹ ਚੰਗੀ ਤਰ੍ਹਾਂ ਫੁੱਲਵੇ ਸੀ,
0: ਹਿੰਦੇ ਸਾਈਜ਼ ਡਬਲ ਥੀਵੇ ਸੀ।
1: ਚੱਕੀ ਠੰਡੀ ਥੀਵਣ ਦੇ ਬਾਅਦ ਹਿੰਦੇ ਛੋਟੇ ਛੋਟੇ ਪੀਸ ਕਰ ਗਿੰਨੋ ਤੇ ਕੜਾਈ ਵਿਚ ਤੇਲ ਗਰਮ ਕਰਕੇ ਹਿੰਕੂ ਤਲ ਗਿੰਨੋ।
0: ਹੁਣ ਕਰੇ ਦੋ ਗ੍ਰੇਵੀ ਦੀ ਤਿਆਰੀ।
1: ਗ੍ਰੇਵੀ ਵਾਸਤੇ ਕਿਆ ਕਰਨੇ,
0: 1 ਪੈਨ ਵਿਚ ਤੇਲ ਗਰਮ ਕਰੋ, ਹੁੰਦੇ ਵਿਚ ਪਿਆਜ, ਟਮਾਟਰ, ਅਦਰਕ ਤੇ ਲਸਣ ਦਾ ਪੇਸਟ ਪਾ ਕੇ ਥੋੜੀ ਦੇਰ ਪੱਕਣ ਦਿਓ।
1: ਬਲ ਇਹ ਜਬ ਠੰਡਾ ਕਰਕੇ ਪੀਸ ਕਿੰਨੋ।
0: ਬਲ ਕੜਾਈ ਵਿਚ ਜਾਂ ਪੈਨ ਵਿਚ 1 ਚਮਚ ਤੇਲ ਪਾਓ।
1: ਤੇਲ ਗਰਮ ਥੀਵਣ ਤੋਂ ਬਾਅਦ ਥੋੜਾ ਜੀਰਾ ਤੇ 1 ਜਾਂ 2 ਤੇਜ ਪੱਤੇ ਪਾ ਦਿਓ।
0: ਥੋੜਾ ਚੱਕਣ ਦੇ ਬਾਅਦ ਹਿੰਦੇ ਵਿਚ ਗ੍ਰੇਵੀ ਮਿਕਸ ਬਣਾਏ ਉਹ ਪਾ ਦਿਓ ਤੇ ਥੋੜੀ ਦੇਰ ਹਿੰਕੂ ਹਿਲਾਓ।
1: ਬਲ ਤੁਸਾਂ ਸਵਾਦ ਅਨੁਸਾਰ ਹਲਦੀ, ਲਾਲ ਮਿਰਚ, ਸੁੱਕਾ ਧਨੀਆ ਪਾ ਕੇ ਚੰਗੀ ਤਰ੍ਹਾਂ ਭੁੰਨ ਗਿੰਨੋ।
0: ਬਲ ਤੁਸਾਂ ਹਿੰਦੇ ਵਿਚ ਦਹੀਂ ਪਾ ਦਿਓ,
1: ਦਹੀਂ ਪਾ ਕੇ ਥੋੜੀ ਦੇਰ ਹਿਲਾਓ।
0: ਬਲ ਥੋੜਾ ਪਾਣੀ ਪਾ ਕੇ ਉਬਾਲਾ ਆਵਣ ਦਿਓ।
1: ਹੁਣ ਤੁਸਾਂ ਹਿੰਦੇ ਵਿਚ ਚੱਕੀ ਦੇ ਪੀਸ ਪਾ ਦਿਓ।
0: ਬਲ ਤੁਸਾਂ ਥੋੜਾ ਜਿਹਾ ਗਰਮ ਮਸਾਲਾ ਤੇ ਨਮਕ

ਸਾਡੀ ਸੇਵਾ ਵਿਚ ਸਿਰੇ ਕੀ ਪ੍ਰੋਗਰਾਮ ਤੁਹਾਨੂੰ ਚੰਗਾ ਲਗਾ ਹੋ ਸੀ। ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ ਦੇਸ਼ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਰੀਮਾ ਹਾਜ਼ਰ ਹਾਂ ਅੱਜ ਦੇ ਦੇਸ਼ ਪੰਜਾਬ ਦੇ ਸਿਲਸਿਲੇ ਚ ਅਸੀਂ ਤੁਹਾਡੀ ਨਜ਼ਰ ਕਰਾਂਗੇ ਉਨ੍ਹਾਂ ਚ ਸ਼ਾਮਲ ਨੇ ਅੱਜ ਦੀ ਗੱਲ ਮਿੰਟ ਤੇ ਸੁਖਨ ਦੇ ਵਾਰਿਸ ਚ ਤੁਸੀਂ ਸੁਣੋਗੇ ਆਜ਼ਾਦੀ ਸੰਗਰਾਮ ਦੇ ਅਣਛੂਤੇ ਪਹਿਲੂ ਤੇ ਸਾਵਣ ਭਾਗਾ ਭਰਿਆ ਛੇ ਵੱਜ ਕੇ 10 ਮਿੰਟ ਤੇ ਹੋਵੇਗਾ ਪ੍ਰੋਗਰਾਮ ਇਕ ਗੁਲਕਾਰ ਦੇ ਤਹਿਤ ਹੋਣਗੇ ਗੁਰਦਾਸ ਮਾਨ ਆਓ ਪ੍ਰੋਗਰਾਮ ਦੇਸ਼ ਪੰਜਾਬ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ

ਅੱਜ ਦੀ ਗੱਲ ਦੇ ਵਿਚ ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨੀ ਹੈ ਉਹ ਨਾਮ ਅਸੀਂ ਸਭ ਨੇ ਬਚਪਨ ਦੇ ਵਿਚ ਬਹੁਤ ਸੁਣਿਆ। ਅੱਜ ਵੀ ਅਸੀਂ ਉਹਨਾਂ ਨੂੰ ਇਕ ਅਦਬ ਦੇ ਨਾਲ ਯਾਦ ਕਰਦੇ ਆ। ਉਹਨਾਂ ਨੇ ਜੋ ਸਾਡੇ ਦੇਸ਼ ਨੂੰ ਦਿੱਤਾ ਉਸ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਮੈਂ ਗੱਲ ਕਰ ਰਹੀ ਹਾਂ ਵੀ ਗਿਰੀ ਹੋਰਾਂ ਜੀ ਦੀ, ਸਾਡੇ ਭਾਰਤ ਦੇ ਤੀਜੇ ਉਪ ਰਾਸ਼ਟਰਪਤੀ ਤੇ ਚੌਥੇ ਰਾਸ਼ਟਰਪਤੀ ਰਹੇ ਨੇ। 10 ਅਗਸਤ ਯਾਨੀ ਅੱਜ ਦੇ ਦਿਨ ਹੀ 1894 ਦੇ ਵਿਚ ਉਨ੍ਹਾਂ ਦਾ ਜਨਮ ਹੋਇਆ ਉੜੀਸਾ ਦੇ ਵਿਚ। 1975 ਦੇ ਵਿਚ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ, ਜਿਸ ਦੇ ਉਹ ਹੱਕਦਾਰ ਵੀ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਕਾਰਜਕਾਲ ਦੀ ਤੇ ਉਨ੍ਹਾਂ ਦਾ ਕਾਰਜ

ਕਾਲ ਕਾਫੀ ਲੰਬਾ ਚੱਲਿਆ, ਪਰ ਨਾਲ ਦੇ ਨਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿਚ ਬਹੁਤ ਕੁਝ ਹੰਡਾਇਆ ਵੀ। ਪੇਸ਼ੇ ਤੋਂ ਵਕੀਲ ਸਨ ਉਨ੍ਹਾਂ ਦੇ ਪਿਤਾ। ਮੁੱਢਲੀ ਸਿੱਖਿਆ ਉਨ੍ਹਾਂ ਨੇ ਬ੍ਰਹਮਪੁਰ ਯਾਨੀ ਉੜੀਸਾ ਤੋਂ ਹੀ ਲਈ। 1913 ਚ ਆਪਣੇ ਪਾਪਾ ਵਾਂਗ ਹੀ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਡਬਲਿਨ ਯੂਨੀਵਰਸਿਟੀ ਚਲੇ ਗਏ। ਆਇਰਿਸ਼ ਨੈਸ਼ਨਲ ਮੂਵਮੈਂਟ ਦੇ ਵਿਚ ਸ਼ਾਮਲ ਹੋਏ ਤੇ 1916 ਦੇ ਵਿਚ ਆਇਰਲੈਂਡ ਤੋਂ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਭਾਰਤ ਵਾਪਸ ਆਏ, ਵਾਪਸ ਆ ਕੇ ਮਦਰਾਸ ਦੇ ਵਿਚ ਵਕਾਲਤ ਸ਼ੁਰੂ ਕਰ ਦਿੱਤੀ। ਇਹ ਉਹ ਸਮਾਂ ਸੀ ਜਿਸ ਵੇਲੇ ਭਾਰਤ ਵਿਚ ਆਜ਼ਾਦੀ ਦੀ ਲੜਾਈ ਹੋ ਰਹੀ ਸੀ। ਭਾਰਤ ਵਾਪਸ ਪਰਤੇ, ਇੱਥੇ ਆ ਕੇ ਉਹ ਸ਼੍ਰਮ ਅੰਦੋਲਨ ਉਸ ਦੇ ਨਾਲ ਜੁੜੇ ਤੇ ਨਾਲ ਹੀ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਜੋ ਉਸ ਵੇਲੇ ਉਭਰ ਕੇ ਆਈ ਕਾਂਗਰਸ, ਉਹਦੇ ਨਾਲ ਵੀ ਜੁੜ ਗਏ। ਮਦਰਾਸ ਨਾਗਪੁਰ ਰੇਲਵੇ ਮਜ਼ਦੂਰ ਟਰੇਡ ਯੂਨੀਅਨ ਬਣਾਈ। ਅੱਗੇ ਚੱਲ ਕੇ ਅਖਿਲ ਭਾਰਤੀ ਰੇਲ ਕਰਮਚਾਰੀ ਸੰਘ ਦੇ ਨਾਲ ਉਸ ਨੂੰ ਜਾਣਿਆ ਜਾਣ ਲੱਗਾ। ਉਨ੍ਹਾਂ ਨੂੰ ਹਮੇਸ਼ਾ ਹੀ ਹੁੰਦਾ ਸੀ ਕਿ ਸਾਡੇ ਦੇਸ਼ ਦੇ ਜਿੰਨੇ ਵੀ ਮਜ਼ਦੂਰ ਨੇ, ਕਾਮੇ ਨੇ, ਉਨ੍ਹਾਂ ਦੇ ਹੱਕ ਮਰਨੇ ਨਹੀਂ ਚਾਹੀਦੇ। ਉਨ੍ਹਾਂ ਨੂੰ ਕਦੀ ਇਹ ਨਹੀਂ ਲੱਗਣਾ ਚਾਹੀਦਾ ਕਿ ਸਾਡੇ ਹੱਕਾਂ ਦੇ ਨਾਲ ਕੁਛ ਅਨਹੋਣੀ ਹੋਈ ਹੈ। ਸੋ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ। ਮਜ਼ਦੂਰਾਂ ਦੇ ਲਈ ਬਹੁਤ ਸਾਰੇ ਉਨ੍ਹਾਂ ਨੇ ਕਾਨਫਰੰਸਿਸ ਕੀਤੀਆਂ। ਜਨੇਵਾ ਦੇ ਵਿਚ ਇਕ ਇੰਟਰਨੈਸ਼ਨਲ ਮਜ਼ਦੂਰ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਨੇ ਮਜ਼ਦੂਰਾਂ ਦੀ ਅਗਵਾਈ ਕੀਤੀ। ਮਦਰਾਸ ਦੇ ਵਿਚ ਵੀ ਉਨ੍ਹਾਂ ਨੇ ਬਹੁਤ ਕੁਝ ਕੀਤਾ। ਇਸ ਤੋਂ ਬਾਅਦ ਉਥੇ ਕਈ ਡਿਪਾਰਟਮੈਂਟ ਦੇ ਮੰਤਰੀ ਵੀ ਰਹੇ। ਸੈਕਿੰਡ ਵਰਲਡ ਵਾਰ ਜਦੋਂ ਹੋਈ ਤੇ ਭਾਰਤ ਛੋੜੋ ਅੰਦੋਲਨ, ਉਸ ਵੇਲੇ ਉਹ ਜੇਲ੍ਹ ਵੀ ਗਏ।

0: ਉਸ ਵੇਲੇ ਸੱਚਮੁੱਚ ਇਹ ਸੁਪਨਾ ਹੀ ਹੁੰਦਾ ਸੀ ਜਿਸ ਵੇਲੇ ਵੀਵੀ ਗਿਰੀ ਵੀ ਇਸ ਆਜ਼ਾਦੀ ਦੇ ਸੰਗਰਾਮ ਦੇ ਵਿਚ ਲੜ ਰਹੇ ਸੀ। ਪਰ ਉਨ੍ਹਾਂ ਦਾ ਇਕ ਸੁਪਨਾ ਸੀ। ਉਹ ਕਹਿੰਦੇ ਸੀ ਠੀਕ ਹੈ ਸਾਨੂੰ ਆਜ਼ਾਦੀ ਮਿਲੇ ਪਰ ਨਾਲ ਦੇ ਨਾਲ ਆਰਥਿਕ ਤੇ ਸਮਾਜਿਕ ਨਿਆਂ ਵੀ ਉਨਾ ਇੰਪੋਰਟੈਂਟ ਹੈ। ਇਹੋ ਜਿਹਾ ਦੇਸ਼ ਬਣੇ ਜਿੱਥੇ ਸਭ ਬਰਾਬਰ ਹੋਣ। ਇਸੇ ਕਰਕੇ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਧਿਆਨ ਮਜ਼ਦੂਰਾਂ ਦੇ ਹੱਕਾਂ ਦੇ ਵਿਚ ਲਾਇਆ। ਮਜ਼ਦੂਰ ਅੰਦੋਲਨ ਦੇ ਮੁੱਖ ਨੇਤਾ ਉਨ੍ਹਾਂ ਨੂੰ ਕਿਹਾ ਜਾਵੇ ਤੇ ਗਲਤ ਨਹੀਂ ਹੋਏਗਾ, ਕਿਉਂਕਿ ਉਨ੍ਹਾਂ ਨੇ ਹਰ ਇਕ ਚੀਜ਼ ਦੀ ਗੱਲ ਕੀਤੀ, ਪੈਰਵੀ ਕੀਤੀ ਕਿ ਮਜ਼ਦੂਰਾਂ ਨੂੰ ਬਿਹਤਰ ਤਨਖਾਹ ਮਿਲਣੀ ਚਾਹੀਦੀ ਹੈ, ਕੰਮ ਦੀਆਂ ਸੁਰੱਖਿਅਤ ਪ੍ਰਸਥਿਤੀਆਂ ਹੋਣੀਆਂ ਚਾਹੀਦੀਆਂ, ਹਾਲਾਤ ਵਧੀਆ ਹੋਣ ਤਾਂ ਕਿ ਕਿਸੇ ਵੀ ਮਜ਼ਦੂਰ ਨੂੰ ਕੋਈ ਵੀ ਔਖਿਆਈ ਨਾ ਹੋਵੇ। ਹਰ ਇਕ ਕੰਮ ਦਾ ਸਮਾਂ ਹੋਣਾ ਚਾਹੀਦਾ ਤੇ ਮਜ਼ਦੂਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੋਣਾ ਚਾਹੀਦਾ। ਇਸੇ ਸੋਚ ਕਾਰਨ ਉਨ੍ਹਾਂ ਨੂੰ ਭਾਰਤੀ ਸ਼੍ਰਮਿਕ ਅੰਦੋਲਨ ਚ ਬੜਾ ਇੰਪੋਰਟੈਂਟ ਸਥਾਨ ਮਿਲਿਆ, ਜਗ੍ਹਾ ਮਿਲੀ। ਰਾਜਨੀਤਿਕ ਜ਼ਿੰਦਗੀ ਦੀ ਗੱਲ ਕਰਾਂ ਤਾਂ ਬਹੁਤ ਕੁਝ ਕੀਤਾ ਉਨ੍ਹਾਂ ਨੇ। ਲੇਬਰ ਮਿਨਿਸਟਰ ਵੀ ਬਣੇ, ਫਿਰ ਰਾਜਪਾਲ ਦੇ ਰੂਪ ਚ ਕਈ ਰਾਜਾਂ ਦੇ ਵਿਚ ਸੇਵਾਵਾਂ ਵੀ ਦਿੱਤੀਆਂ ਤੇ 1967 ਚ ਭਾਰਤ ਦੇ ਉਪ ਰਾਸ਼ਟਰਪਤੀ ਬਣੇ। ਪਰ ਉਸ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਬਣੇ 1969 ਦੇ ਵਿਚ 24 ਅਗਸਤ 1969 ਤੋਂ ਲੈ ਕੇ 24 ਅਗਸਤ 1974 ਤੱਕ ਇਸ ਅਹੁਦੇ ਨੂੰ ਮਾਣ ਬਖਸ਼ਿਆ। ਉਨ੍ਹਾਂ ਦਾ ਵਿਰਾਸਤ ਦੀ ਗੱਲ ਕਰਾਂ ਤਾਂ ਭਾਰਤ ਰਤਨ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਲੋਕਤੰਤਰ ਸਿਰਫ ਰਾਜਨੀਤਿਕ ਹੱਕਾਂ ਦਾ ਨਾਮ ਨਹੀਂ ਹੈ, ਬਲਕਿ ਸਮਾਜਿਕ ਨਿਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਸੀ ਅੱਜ ਦੀ ਗੱਲ ਪ੍ਰੋਗਰਾਮ। ਤੁਸੀਂ ਸੁਣ ਰਹੇ ਹੋ ਇਸ ਵੇਲੇ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਾਡਾ ਅਗਲਾ ਸਿਲਸਿਲਾ ਸੁਖਨ ਦੇ ਵਾਰਿਸ, ਆਜ਼ਾਦੀ ਸੰਗਰਾਮ ਦੇ ਅੰਸ਼ ਹੋਏ ਪਹਿਲੂ।
1: ਆਪ ਜੀ ਨੂੰ ਅੱਜ ਅਜਿਹੇ ਮਹਾਨ ਦੇਸ਼ ਭਗਤ ਦੀ ਜੀਵਨ ਗਾਥਾ ਸੁਣਾਉਣ ਜਾ ਰਿਹਾ ਹਾਂ ਜਿਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਜਨਮ ਤੋਂ ਲੈ ਕੇ ਅੰਤਮ ਸਾਹਾਂ ਤੱਕ ਆਪਣੇ ਪਰਿਵਾਰ ਦੇ ਸੁੱਖਾਂ ਦੁੱਖਾਂ ਦੀ ਪਰਵਾਹ ਨਾ ਕਰਦੇ ਹੋਏ ਭਾਰਤ ਮਾਂ ਦੀ ਆਜ਼ਾਦੀ ਪ੍ਰਾਪਤੀ ਲਈ ਅਤੇ ਬਾਅਦ ਚ ਦੇਸ਼ ਸੇਵਾ ਲਈ ਆਪਣਾ ਪੂਰਾ ਜੀਵਨ ਤਨ ਮਨ ਧਨ ਨਾਲ ਅਰਪਣ ਕਰ ਦਿੱਤਾ। ਹਿੰਦੁਸਤਾਨ ਦੀ ਆਜ਼ਾਦੀ ਨੂੰ ਹਾਸਲ ਕਰਨ ਲਈ ਦੇਸ਼ ਭਰ ਚੋਂ ਲੱਖਾਂ ਲੋਕਾਂ ਨੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਸੁੱਖਾਂ ਦੀ ਪਰਵਾਹ ਨਹੀਂ ਕੀਤੀ। ਕਈਆਂ ਨੇ ਇਸ ਆਜ਼ਾਦੀ ਨੂੰ ਲੈਣ ਲਈ ਜਲ੍ਹਿਆਂਵਾਲੇ ਬਾਗ ਚ ਜਨਰਲ ਡਾਇਰ ਦੀਆਂ ਗੋਲੀਆਂ ਖਾਧੀਆਂ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗਿਆਂ ਨੇ ਜ਼ਾਲਮ ਅੰਗਰੇਜ਼ ਦੇ ਰੱਸਿਆਂ ਨੂੰ ਚੁੰਮਦੇ ਹੋਏ ਫਾਂਸੀ ਚੜ ਗਏ ਅਤੇ ਲਾਲਾ ਲਾਜਪਤ ਰਾਏ ਨੇ ਸਿਰ ਤੇ ਲਾਠੀਆਂ ਖਾਧੀਆਂ। ਇਨ੍ਹਾਂ ਲੱਖਾਂ ਆਜ਼ਾਦੀ ਅੰਦੋਲਨ ਦੇ ਪ੍ਰਵਾਨਿਆਂ ਦੀ ਲਿਸਟ ਚ ਨਾ ਆਉਂਦਾ ਹੈ ਕਾਮਰੇਡ ਉਜਾਗਰ ਸਿੰਘ ਬਿਲਗਾ ਦਾ, ਜਿਨ੍ਹਾਂ ਦਾ ਨਾਂ ਧੁੰਦਲਾ ਤਾਂ ਹੋ ਸਕਦਾ ਹੈ ਪਰ ਜੇ ਇਤਿਹਾਸ ਦੇ ਪੰਨਿਆਂ ਚ ਝਾਤ ਮਾਰੀ ਜਾਵੇ ਤਾਂ ਬਹੁਤ ਵਿਰਲੇ ਹੀ ਅਜਿਹੇ ਦੇਸ਼ ਭਗਤ ਹੋਣਗੇ ਜਿਨ੍ਹਾਂ ਨੇ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ ਹੋਵੇ। ਨਾ ਆਪਣੇ ਲਈ, ਨਾ ਆਪਣੇ ਪਰਿਵਾਰ ਲਈ, ਨਾ ਕਿਸੇ ਅਹੁਦੇ ਦੀ ਚਾਹਤ, ਨਾ ਕਿਸੇ ਇਨਾਮ ਅਵਾਰਡ ਦੀ, ਬਸ ਚਾਹਤ ਦੇਸ਼ ਲਈ ਸੇਵਾ ਲਈ ਹਮੇਸ਼ਾ ਹਰ ਪਲ ਤਿਆਰ ਰਹਿਣਾ। ਅਜਿਹੇ ਦੇਸ਼ ਭਗਤ ਦਾ ਜਨਮ ਪੰਜਾਬ ਦੀ ਧਰਤੀ ਦੇ

ਦੁਆਬਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਜ਼ਿਲ੍ਹਾ ਪਿੰਡ ਜੰਡਿਆਲਾ ਚ ਦਾਦਾ ਸੁੰਦਰ ਸਿੰਘ ਪਿਤਾ ਸਰਦਾਰ ਹਜ਼ਾਰਾ ਸਿੰਘ ਦੇ ਘਰ 1901 ਚ ਹੋਇਆ। ਆਪ ਦਾ ਮੁੱਢਲਾ ਪਾਲਣ ਪੋਸ਼ਣ ਆਪ ਦੇ ਨਾਨਕੇ ਪਿੰਡ ਬਿਲਗਾ ਚ ਹੋਇਆ। ਕਾਰਨ ਕਿ ਇਨ੍ਹਾਂ ਦੇ ਪਿਤਾ ਛੇਤੀ ਹੀ ਆਪਣੇ ਪਰਿਵਾਰ ਨੂੰ ਬਿਲਗੇ ਛੱਡ ਕੇ ਅਮਰੀਕਾ ਚਲੇ ਗਏ। ਬਿਲਗਾ ਜੀ ਦਾ ਇਕ ਛੋਟਾ ਭਰਾ ਸੀ ਜੋ ਬਿਲਗੇ ਖੇਤੀਬਾੜੀ ਦਾ ਕੰਮ ਕਰਦਾ ਸੀ। ਆਪ ਦੀ ਕੋਈ ਭੈਣ ਨਹੀਂ ਸੀ। ਉਸ ਸਮੇਂ ਵਿਦਿਆ ਵੱਲ ਲੋਕਾਂ ਦਾ ਚੁਕਾਅ ਨਾ ਹੋਣ ਕਰਕੇ ਆਪ ਦੇ ਨਾਨਾ ਜੀ ਨੇ ਇਨ੍ਹਾਂ ਨੂੰ ਪਿੰਡ ਦੇ ਸਕੂਲ ਚ ਨਾ ਭੇਜਿਆ, ਜਿਸ ਕਾਰਨ ਆਪ 16 ਸਾਲ ਦੀ ਉਮਰ ਚ ਫੌਜ ਵਿਚ ਭਰਤੀ ਹੋ ਗਏ। ਉਨ੍ਹਾਂ ਦਿਨਾਂ ਚ ਗਦਰ ਲਹਿਰ ਜ਼ੋਰਾਂ ਤੇ ਸੀ। ਫੌਜ ਵਿਚ ਹੁੰਦੇ ਹੋਏ ਵੀ ਆਪ ਨੇ ਗਦਰ ਪਾਰਟੀ ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਕੋਲੋਂ ਗਦਰ ਸਾਹਿਤ ਫੜ ਹੋ ਜਾਣ ਕਾਰਨ ਆਪ ਨੂੰ ਕੋਰਟ ਮਾਰਸ਼ਲ ਹੋਣ ਕਾਰਨ ਆਪ ਨੂੰ 2 ਮਹੀਨੇ ਦੀ ਕੈਦ ਅਤੇ ਫੌਜੀ ਛਾਉਣੀਆਂ ਤੋਂ ਦੂਰ ਰਹਿਣ ਦਾ ਹੁਕਮ ਹੋਇਆ। 1919 ਚ ਰੋਲਟ ਐਕਟ ਅੰਦੋਲਨ ਚ ਆਪ ਨੂੰ ਕਾਂਗਰਸ ਦੇ ਇਸ਼ਤਿਹਾਰ ਵੰਡਣ ਕਾਰਨ ਕੁਝ ਮਹੀਨੇ ਦੀ ਕੈਦ ਹੋਈ। ਉਨ੍ਹਾਂ ਦਿਨਾਂ ਵਿਚ ਅਕਾਲੀ ਲਹਿਰ ਜ਼ੋਰ ਫੜ ਰਹੀ ਸੀ। ਆਪ ਨੇ ਇਸ ਵੱਧ ਚੜ ਕੇ ਹਿੱਸਾ ਲਿਆ, ਜਿਸ ਕਾਰਨ ਆਪ ਨੂੰ 5 ਸਾਲ ਦੀ ਕੈਦ ਹੋਈ। ਇਸ ਕਾਰਨ ਆਪ ਨੂੰ 3.5 ਸਾਲ ਕੈਦ ਭੁਗਤਣੀ ਪਈ। 1924 ਤੱਕ ਆਪ ਇਸ ਅੰਦੋਲਨ ਚ ਕੰਮ ਕਰਦੇ ਰਹੇ ਅਤੇ ਆਪ ਨੂੰ ਇਸ ਸਮੇਂ ਦੌਰਾਨ ਕਈ ਵਾਰ ਜੇਲ੍ਹ ਜਾਣਾ ਪਿਆ। ਇਸ ਸਮੇਂ ਸਾਰੇ ਅੰਦੋਲਨ ਯਾਨੀ ਅਕਾਲੀ ਲਹਿਰ, ਕਿਸਾਨ ਅੰਦੋਲਨ ਆਦਿ ਸਾਰੇ ਸਰਕਾਰ ਵਿਰੋਧੀ ਹੀ ਸਨ। 1930 ਚ ਕਿਸਾਨ ਅੰਦੋਲਨ ਕਾਂਗਰਸ ਚ ਵਿਲੀਨ ਹੋ ਗਿਆ, ਜਿਸ ਕਾਰਨ ਆਪ ਨੇ ਕਾਂਗਰਸ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 1930-31 ਚ ਆਪ ਨੇ ਕਮਿਊਨਿਸਟ ਪਾਰਟੀ ਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਸੀ ਕਿ ਆਪ ਕਾਮਰੇਡ ਬਿਲਗਾ ਦੇ ਨਾਲ ਨਾਲ ਮਸ਼ਹੂਰ ਹੋ ਗਏ। ਅੱਜ ਵੀ ਉਨ੍ਹਾਂ ਦੇ ਪੁਰਾਣੇ ਸਾਥੀ ਕਾਮਰੇਡ ਬਿਲਗਾ ਹੀ ਕਹਿੰਦੇ ਹਨ। 1931 ਚ ਪਿੰਡ ਬਿਲਗਾ ਵਿਖੇ ਦੁਆਬਾ ਦਿਹਾਤੀ ਪੋਲੀਟੀਕਲ ਕਾਨਫਰੰਸ ਹੋਈ, ਜਿਸ ਵਿਚ ਦੇਸ਼ ਭਰ ਤੋਂ ਤਕਰੀਬਨ 1.5 ਲੱਖ ਲੋਕਾਂ ਨੇ ਭਾਗ ਲਿਆ। ਇਸ ਵਿਚ ਸਰਦੀ ਗਾਂਧੀ, ਅਬਦੁਲ ਗਫਾਰ ਖਾਨ ਨੇ ਭਾਗ ਲਿਆ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਜੀ ਨੇ ਭਾਗ ਲੈਣਾ ਸੀ, ਪਰ ਉਸ ਦਿਨ ਸ਼ਿਮਲਾ ਚ ਅਚਾਨਕ ਵਾਇਸ ਰਾਏ ਦੀ ਇਕ ਅਹਿਮ ਮੀਟਿੰਗ ਬੁਲਾਏ ਜਾਣ ਤੇ ਉਹ ਸ਼ਿਮਲਾ ਚਲੇ ਗਏ। ਇਸ ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸ੍ਰੀ ਬਿਲਗਾ ਜੀ ਹੀ ਸਨ। ਇਨ੍ਹਾਂ ਨੇ ਆਪਣਾ ਸਵਾਗਤੀ ਭਾਸ਼ਣ, ਜਿਹੜਾ ਕਿ 31 ਸਫਿਆਂ ਦਾ ਉਰਦੂ ਚ ਛਾਪਿਆ ਗਿਆ ਸੀ, ਪੜਿਆ। 1932 ਚ ਪਿਕਟਨ ਆਰਡੀਨੈਂਸ ਯਾਨੀ ਖੱਦਰ ਦਾ ਇਸਤੇਮਾਲ ਨਹੀਂ ਕਰਨਾ, ਇਹ ਆਰਡੀਨੈਂਸ ਸਾਰੇ ਭਾਰਤ ਵਿਚ ਲਾਗੂ ਕੀਤਾ, ਜਿਸ ਨਾਲ ਕੋਈ ਵੀ ਭਾਰਤੀ ਖੱਦਰ ਨਹੀਂ ਪਾਵੇਗਾ। ਇਸ ਦੀ ਉਲੰਘਣਾ ਆਪ ਨੇ ਆਪਣੇ 18 ਸਾਥੀਆਂ ਨੂੰ ਲੈ ਕੇ ਜਲੰਧਰ DC ਦਫ਼ਤਰ ਅੱਗੇ ਜਾ ਕੇ ਕੀਤੀ, ਜਿਸ ਕਾਰਨ ਆਪ ਨੂੰ 3 ਮਹੀਨੇ ਦੀ ਕੈਦ ਅਤੇ 100 ਰੁਪਿਆ ਜੁਰਮਾਨਾ ਹੋਇਆ। ਆਪ ਦੇ ਨਾਲ ਮੁੱਖ ਤੌਰ ਤੇ ਜਿਨ੍ਹਾਂ ਨੇ ਇਸ ਆਰਡੀਨੈਂਸ ਦਾ ਬਾਈਕਾਟ ਕੀਤਾ ਉਹ ਸਨ ਸਵਰਗੀ ਚੌਧਰੀ ਸੰਤਾ ਸਿੰਘ, ਕਾਮਰੇਡ ਭਗਤ ਸਿੰਘ ਬਿਲਗਾ, ਮੇਲਾ ਰਾਮ, ਮੂਲ ਰਾਜ, ਛੱਜੂ ਰਾਮ, ਜਗਨਨਾਥ, ਜਗਦੀਸ਼ ਰਾਜ ਜੋਸ਼ੀ, ਚਰਨਦਾਸ, ਕੇਵਲ ਕ੍ਰਿਸ਼ਨ, ਪਰਸਰਾਮ, ਮਨਸਾ ਰਾਮ, ਸਾਧੂ ਸਿੰਘ, ਕਰਤਾਰ ਸਿੰਘ, ਵਲੈਤੀ ਰਾਮ ਸੁੰਡਾ ਅਤੇ ਮਨੀਮ ਨਿਰੰਜਨ ਦਾਸ ਆਦਿ ਸਨ। ਕੁੱਲ ਮਿਲਾ ਕੇ ਆਪ ਨੇ ਆਜ਼ਾਦੀ ਸੰਗਰਾਮ ਦੌਰਾਨ 15-16 ਵਰੇ ਯਾਤਰਾ ਕੀਤੀ। 1947 ਪਾਕ ਵੰਡ ਦੌਰਾਨ ਕਾਰਨ ਆਪ ਨੂੰ UP ਸਰਕਾਰ ਨੇ ਸ਼ਰਨਾਰਥੀਆਂ ਨੂੰ ਵਸਾਉਣ ਦਾ ਕੰਮ ਸੌਂਪਿਆ। ਆਪ ਨੇ ਪੀਲੀਭੀਤ ਅਤੇ ਜ਼ਿਲ੍ਹਾ ਨੈਨੀਤਾਲ ਦੇ ਇਲਾਕਿਆਂ ਚ ਮੁੱਖ ਤੌਰ ਤੇ ਕੰਮ ਕੀਤਾ। ਆਪ ਨੂੰ ਉਸ ਸਮੇਂ ਦੀ UP ਸਰਕਾਰ ਨੇ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ, ਪਰ ਆਪ ਨੇ ਠੁਕਰਾ ਦਿੱਤੀ। 1952-53 ਚ ਆਪ ਨੂੰ UP ਸਰਕਾਰ ਨੇ ਆਪ ਦੇ ਕੰਮ ਤੋਂ ਖੁਸ਼ ਹੋ ਕੇ 1000 ਬਿਘਾ ਜ਼ਮੀਨ ਕਾਂਸ਼ੀਪੁਰ ਦੇ ਨੇੜੇ ਰਾਮਨਗਰ ਇਲਾਕੇ ਚ ਦਿੱਤੀ ਤਾਂ ਜੋ ਆਪ ਆਪਣਾ ਫਾਰਮ ਬਣਾ ਸਕਣ। ਪਰ 1952 ਚ ਜਦ ਆਪ ਨੇ ਗੋਬਾ ਜੀ ਦੇ ਭੂਦਾਨ ਅੰਦੋਲਨ ਬਾਰੇ ਸੁਣਿਆ ਤਾਂ ਆਪ ਉਹ ਜ਼ਮੀਨ ਲੋਕਾਂ ਨੂੰ ਮੁਫ਼ਤ ਦੇ ਕੇ ਸਰਵੋਦੇ ਅੰਦੋਲਨ ਚ ਖੁਦ ਪਏ ਅਤੇ ਅੰਤਮ ਦਿਨਾਂ ਤੱਕ ਆਪ ਨੇ ਵਿਨੋਬਾ ਜੀ ਦੇ ਨਾਲ ਭੂਦਾਨ, ਗ੍ਰਾਮਦਾਨ, ਗ੍ਰਾਮ ਸਵਰਾਜ, ਸ਼ਾਂਤੀ ਸੈਨਾ, ਨਸ਼ਾਬੰਦੀ, ਗਊ ਹੱਤਿਆ ਆਦਿ ਮੁਹਿੰਮਾਂ ਚ ਵੱਧ ਚੜ ਕੇ ਭਾਗ ਲਿਆ ਅਤੇ ਇਹੋ ਕਾਰਨ ਸੀ ਕਿ ਸੰਤ ਵਿਨੋਬਾ ਜੀ ਨੇ ਆਪ ਨੂੰ ਪੰਜਾਬ ਦਾ ਵਿਨੋਬਾ ਕਿਹਾ। ਸੰਤ ਵਿਨੋਬਾ ਜੀ ਦੇ ਕਹੇ ਹੀ ਆਪ ਨੂੰ ਪੰਜਾਬ ਸਰਵੋਦੇ ਮੰਡਲ ਦਾ ਪ੍ਰਧਾਨ ਬਣਾਇਆ ਗਿਆ। ਆਪ ਜ਼ਿਆਦਾ ਜੇਲ੍ਹ ਯਾਤਰਾ ਮੁਲਤਾਨ ਸੈਂਟਰਲ ਜੇਲ੍ਹ ਅਤੇ ਮਿਓ ਜੇਲ੍ਹ ਚ ਹੈ। 1957 ਚ ਆਪ ਨੇ ਪਿੰਡ ਬਿਲਗਾ ਤੋਂ ਫਲੌਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। 1960 ਚ ਜਦੋਂ ਸੰਤ ਵਿਨੋਬਾ ਭਾਵੇ ਪਿੰਡ ਬਿਲਗਾ ਚ ਆਪਣੀ ਭੂਦਾਨ ਯਾਤਰਾ ਦੇ ਸੰਬੰਧ ਚ ਆਏ ਤਾਂ ਆਪ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਦਾਨ ਕਰ ਦਿੱਤਾ। 1962 ਚ ਜਦੋਂ ਚੀਨ ਨੇ ਭਾਰਤ ਤੇ ਹਮਲਾ ਕੀਤਾ ਤਾਂ ਸ੍ਰੀਮਤੀ ਇੰਦਰਾ ਗਾਂਧੀ ਜੀ ਫਲੌਰ ਆਏ। ਉਸ ਸਮੇਂ ਆਪ ਦੀ ਰਹਿਨੁਮਾਈ ਚ ਇਲਾਕਾ ਨਿਵਾਸੀਆਂ ਨੇ ਸ੍ਰੀਮਤੀ ਗਾਂਧੀ ਨੂੰ ਦਿਲ ਖੋਲ ਕੇ ਫੰਡ ਦਿੱਤਾ, ਇੱਥੋਂ ਤੱਕ ਕਿ ਔਰਤਾਂ ਨੇ ਆਪਣੇ ਗਹਿਣੇ ਲਾ ਕੇ ਵੀ ਦਿੱਤੇ। 1962 ਚ

0: ਰਾਜਘਾਟ ਦਿੱਲੀ ਤੋਂ ਦੋ ਵਿਸ਼ਵ ਯਾਤਰੀ ਸ੍ਰੀ ਸਤੀਸ਼ ਕੁਮਾਰ ਅਤੇ ਪ੍ਰਭਾਕਰ ਮੈਨਨ ਨੇ ਨਿਸ਼ਸਤਰੀਕਰਨ ਦੇ ਖਿਲਾਫ਼ ਸਾਰੀ ਦੁਨੀਆ ਦੀ ਪੈਦਲ ਯਾਤਰਾ ਸ਼ੁਰੂ ਕੀਤੀ। ਆਪ ਨੇ ਵਾਹਗਾ ਬਾਰਡਰ ਤੱਕ ਉਨ੍ਹਾਂ ਦੀ ਰਹਿਨੁਮਾਈ ਕੀਤੀ, ਜਿਸ ਦੇ ਬਾਰੇ ਉਨ੍ਹਾਂ ਨੇ ਆਪਣੀ ਕਿਤਾਬ ਬਿਨਾਂ ਪੈਸੇ ਦੇ ਦੁਨੀਆ ਦਾ ਪੈਦਲ ਸਫ਼ਰ ਅਤੇ ਆਦਮਦਰ ਆਦਮ ਚ ਬਿਲਗਾਦੀ ਬਾਰੇ ਪਹਿਲੇ ਸਫ਼ੇ ਤੇ ਜ਼ਿਕਰ ਕੀਤਾ ਹੈ। ਆਪ ਅਨਪੜ ਹੁੰਦੇ ਹੋਏ ਵੀ ਹਰ ਭਾਸ਼ਾ ਦੀਆਂ ਅਖਬਾਰਾਂ ਕਿਤਾਬਾਂ ਪੜ੍ਹ ਲੈਂਦੇ ਸਨ। ਆਪ ਨੇ ਜਲੰਧਰ ਤੋਂ ਉਰਦੂ ਚ ਭੂਦਾਨ ਨਾਂ ਦਾ ਮਾਸਿਕ ਰਸਾਲਾ ਕੱਢਿਆ, ਜਿਹੜਾ ਬਾਅਦ ਚ ਰਾਜਪੁਰੇ ਤੋਂ ਵੀ ਛਪਦਾ ਰਿਹਾ। ਇਸ ਤੋਂ ਬਾਅਦ ਆਪ ਨੇ 1964 ਸਰਵੋਦੇ ਸੰਸਾਰ ਨਾਂ ਦਾ ਪੰਦਰਵਾੜਾ ਪੰਜਾਬੀ ਚ ਕੱਢਿਆ। ਆਪ ਪੰਜਾਬ ਸਰਵੋਦੇ ਮੰਡਲ ਦੇ ਪ੍ਰਧਾਨ ਤੋਂ ਇਲਾਵਾ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਦੇ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸਨ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਬਿਊਟੀਫਿਕੇਸ਼ਨ ਕਮੇਟੀ, ਜਿਸ ਦੇ ਪ੍ਰਧਾਨ ਸ੍ਰੀ ਐਮ ਐਸ ਰੰਧਾਵਾ ਸਨ, ਦੇ ਮੈਂਬਰ ਸਨ। ਪੰਜਾਬ ਭੂਦਾਨ ਬੋਰਡ ਦੇ ਚੇਅਰਮੈਨ ਬਣਾਏ ਗਏ, ਪਰ ਆਪ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਆਪ ਨੇ 1974 ਚ ਗਾਂਧੀ ਨੇਚਰ ਕਿਓਰ ਆਸ਼ਰਮ ਫਲੋਰ ਦੀ ਸਥਾਪਨਾ ਕੀਤੀ। ਅਖਿਲ ਭਾਰਤੀ ਨਾਗਰੀ ਲਿਪੀ ਦੇ ਮੈਂਬਰ, ਜ਼ਿਲ੍ਹਾ ਕਪੂਰਥਲਾ ਖਾਦੀ ਕਾਰਿਆਕਰਤਾ ਸੰਘ ਦੇ ਚੇਅਰਮੈਨ, ਸਤਲੁਜ ਖਾਦੀ ਮੰਡਲ ਨਕੋਦਰ ਅਤੇ ਪੰਜਾਬ ਖਾਦੀ ਮੰਡਲ ਆਦਮਪੁਰ ਦੁਆਬਾ ਦੇ ਟਰਸਟੀ ਸਨ। 1955 ਤੋਂ ਲੈ ਕੇ 1990 ਤੱਕ ਲਗਾਤਾਰ ਫਲੋਰ ਸਤਲੁਜ ਦਰਿਆ ਦੇ ਕੰਢੇ ਗਾਂਧੀ ਜੀ ਦੀ ਯਾਦ ਚ ਸਰਵੋਦੇ ਮੇਲਾ ਲਗਾਉਂਦੇ ਰਹੇ। 1956 ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਪ ਦੇ ਸੱਦੇ ਤੇ ਇਸ ਮੇਲੇ ਸ਼ਾਮਲ ਹੋਏ। ਪੰਜਾਬੀ ਸੂਬੇ ਦੌਰਾਨ ਆਪ ਨੇ ਸਰਕਾਰ ਅਤੇ ਸੰਤ ਫਤਿਹ ਸਿੰਘ ਜੀ ਦੇ ਵਿਚਕਾਰ ਸੰਤ ਵਿਨੋਬਾ ਭਾਵੇ ਦੀ ਮਦਦ ਨਾਲ ਇਕ ਕੜੀ ਦਾ ਕੰਮ ਕੀਤਾ। ਆਪ ਦਾ ਬਿਲਗਾ ਘਰ ਆਜ਼ਾਦੀ ਸੰਗਰਾਮੀਆਂ ਦਾ ਗੜ੍ਹ ਰਿਹਾ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਕਸਰ ਇਨ੍ਹਾਂ ਦੇ ਖੂਹ ਤੇ ਆ ਕੇ ਲੁਕਦੇ ਹੁੰਦੇ ਸਨ। ਆਪ ਦੇ ਮੁੱਖ ਤੌਰ ਤੇ ਸਾਥੀ ਜਿਨ੍ਹਾਂ ਨਾਲ ਆਪ ਨੇ ਕੰਮ ਕੀਤਾ, ਸੰਤ ਵਿਨੋਬਾ ਭਾਵੇ, ਸਰਦਾਰ ਪ੍ਰਤਾਪ ਸਿੰਘ ਕੈਰੋਂ, ਡਾ ਗੋਪੀ ਚੰਦ ਭਾਰਗੋ, ਸ੍ਰੀ ਭੀਮ ਸਿੰਘ ਸੱਚਰ, ਬੀਬੀ ਅਮਤੁ ਸਲਾਮ, ਨਿਰਮਲਾ ਦੇਸ਼ ਪਾਂਡੇ, ਸੰਤ ਫਤਿਹ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਸਰਦਾਰ ਦਰਬਾਰਾ ਸਿੰਘ ਅਤੇ ਗਿਆਨੀ ਗੈਲ ਸਿੰਘ ਸਨ। ਆਪ ਨੂੰ ਭਾਰਤ ਸਰਕਾਰ ਨੇ ਤਾਮਰ ਪੱਤਰ ਨਾਲ ਸਨਮਾਨਿਆ ਅਤੇ ਪੈਨਸ਼ਨ ਦਿੱਤੀ। ਉਨ੍ਹਾਂ ਨੇ ਆਖਰੀ ਵਾਰ 2 ਅਕਤੂਬਰ 1991 ਨੂੰ ਦੇਸ਼ ਭਗਤ ਯਾਦਗਾਰ ਹਾਲ ਚ ਸੁਤੰਤਰਤਾ ਸੈਨਾਨੀਆਂ ਦੇ ਇਕ ਇਕੱਠ ਦੀ ਪ੍ਰਧਾਨਗੀ ਕੀਤੀ। ਆਪ ਜਦੋਂ ਮਫਰੂਰ ਹੋਏ ਤਾਂ ਆਪ ਨੇ ਕੇਸ ਕਟਵਾ ਦਿੱਤੇ ਅਤੇ 1977 ਚ ਦੁਬਾਰਾ ਕੇਸ ਰੱਖ ਲਏ, ਪਰ ਆਪ ਪੱਗ ਹਮੇਸ਼ਾ ਹੀ ਬੰਨਦੇ ਰਹੇ। ਆਪ ਨੇ ਪੂਰੇ ਹਿੰਦੁਸਤਾਨ ਦਾ ਸਫ਼ਰ ਕੀਤਾ। ਕੁੱਲ ਮਿਲਾ ਕੇ ਆਪ ਨੇ ਆਪਣੇ ਜੀਵਨ ਕਾਲ ਚ 58,20,000 ਮੀਲ ਯਾਤਰਾ ਕੀਤੀ ਅਤੇ 5,47,500 ਮੀਲ ਪੈਦਲ ਅਤੇ ਸਾਈਕਲ ਦੁਆਰਾ ਯਾਤਰਾ ਕੀਤੀ। ਆਪ ਨੇ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਲਈ ਬਿਨਾਂ ਕਿਸੇ ਲਾਲਚ ਦੇ ਸੇਵਾ ਕੀਤੀ, ਜਿਸ ਦਾ ਸਬੂਤ ਇਹ ਹੈ ਕਿ ਜਾਣ ਲੱਗੇ ਆਪਣੇ ਪਿੱਛੇ ਇਕ ਪੈਸੇ ਦੀ ਦੇਣਦਾਰੀ, ਨਾ ਕੋਈ ਅਚਲ ਅਤੇ ਨਾ ਚਲ ਸੰਮਤੀ ਛੱਡ ਕੇ ਪ੍ਰਭੂ ਚਰਨਾਂ ਚ ਨਵੰਬਰ 1991 ਨੂੰ ਵਿਲੀਨ ਹੋ ਗਏ। ਇਸ ਮਹਾਨ ਦੇਸ਼ ਭਗਤ ਦੀ ਇਸਦੀ ਵੀ ਯਾਦ ਅਤੇ ਉਨ੍ਹਾਂ ਵੱਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਬਾਰੇ ਪੁਸਤਕ ਸੱਚਾ ਦੇਸ਼ ਭਗਤ, ਜਿਸ ਦਾ ਮੈਂ ਲੇਖਕ ਅਤੇ ਸੰਪਾਦਕ ਹਾਂ ਅਤੇ ਇਸ ਮਹਾਨ ਦੇਸ਼ ਭਗਤ ਦੇ ਸਪੁੱਤਰ ਹੋਣ ਦਾ ਮੈਨੂੰ ਮਾਣ ਪ੍ਰਾਪਤ ਹੈ।
1: ਪੰਜਾਬੀ ਜਨ ਜੀਵਨ ਦੀ ਤਸੀਰ ਨੂੰ ਸਿਰਜਣ ਸਵਾਰਨ ਵਿਚ ਰੁੱਤਾਂ ਅਤੇ ਮਹੀਨਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਗਰਮੀ, ਪਤਝੜ, ਸਰਦੀ, ਬਸੰਤ ਅਤੇ ਵਰਖਾ ਆਦਿ ਰੁੱਤਾਂ ਅਤੇ ਸਬੰਧਤ ਮਹੀਨੇ ਮਾਨਵੀ ਜੀਵਨ ਤੌਰ ਵਿਚ ਵਿਭਿੰਨ ਰੰਗ ਭਰਦੇ ਹਨ। ਵਰਖਾ ਰੁੱਤ ਦਾ ਕੇਂਦਰੀ ਮਹੀਨਾ ਸਾਵਣ ਹੈ, ਜਿਸ ਦੀ ਉਡੀਕ ਕਈ ਤਰ੍ਹਾਂ ਦੀਆਂ ਆਸਾਂ ਉਮੀਦਾਂ ਦੀ ਪੂਰਤੀ ਸਦਕਾ ਜਾਗਰਤ ਰਹਿੰਦੀ ਹੈ। ਇਸ ਮਹੀਨੇ ਨਾਲ ਕਈ ਮਿੱਥਾਂ, ਦੰਦ ਕਥਾਵਾਂ, ਕਿੱਸੇ ਕਹਾਣੀਆਂ ਜੁੜੇ ਹੋਏ ਹਨ। ਅਨੇਕਾਂ ਵਹਿਮ ਭਰਮ, ਪੂਜਾ ਅਰਚਨਾ ਦੇ ਤੌਰ ਤਰੀਕੇ ਅਤੇ ਨਿਭਾਓ ਵਰਤਾਰਿਆਂ ਦਾ ਰੂਪ ਰੰਗ ਵੇਖਣ, ਸੁਣ ਅਤੇ ਮਾਨਣ ਨੂੰ ਮਿਲਦਾ ਹੈ। ਲੱਖ ਖੁਸ਼ੀਆਂ ਤੇ ਸਦਰਾਂ ਲੈ ਕੇ ਚੜਿਆ ਸਾਉਣ ਮਹੀਨਾ, ਕੁਕੂ ਕਰਕੇ ਕੋਇਲਾਂ ਕੂਕਣ, ਬੀਂਡੇ ਵਾਂਗ ਬੀਨਾ। ਪੰਜਾਬੀ ਸਭਿਆਚਾਰਕ ਵਰਤਾਰੇ ਵਿਚ ਸਾਉਣ ਦਾ ਮਹੀਨਾ ਭਾਗਾਂ ਭਰਿਆ ਮਹੀਨਾ ਹੈ। ਜੇਠਹਾੜ ਦੇ ਮਹੀਨਿਆਂ ਦੀ ਕਰੜੀ ਤਪਸ਼ ਤੋਂ ਬਾਅਦ ਇਸ ਮਹੀਨੇ ਵਿਚ ਚੱਲਣ ਵਾਲੀਆਂ ਠੰਡੀਆਂ ਹਵਾਵਾਂ, ਕਾਲੀਆਂ ਘਟਾਵਾਂ, ਮੀਂਹ ਦੀਆਂ ਫੁਹਾਰਾਂ ਅਤੇ ਮੋਹਣੇਦਾਰ ਮੀਂਹ ਦੀਆਂ ਬੁਛਾੜਾਂ ਸੁੱਕ ਕੇ ਬੰਜਰ ਹੋ ਰਹੀ ਧਰਤੀ ਦਾ ਸੀਨਾ ਠਾਰ ਦਿੰਦੀਆਂ ਹਨ। ਮਾਨਵੀ ਹਿਰਦੇ ਪ੍ਰਕਿਰਤਕ ਹਰਿਆਵਲ ਅਤੇ ਠੰਡਕ ਨੂੰ ਵੇਖ ਜਾਂ ਮਾਣ ਕੇ ਖੁਸ਼ੀਆਂ ਚ ਲਟਬੋੜੇ ਹੋ ਜਾਂਦੇ ਹਨ। ਪ੍ਰਕਿਰਤੀ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਵੀ ਇਸ ਨੂੰ ਖੂਬ ਮਾਣਦੇ ਹਨ। ਇਹੋ ਜਿਹੇ ਅਗੰਮੀ ਬੋਲ ਆਪ ਮੁਹਾਰੇ ਲੋਕਾਂ ਦੇ ਬੋਹ ਨਿਕਲ ਪੈਂਦੇ ਹਨ ਕਿ ਸਾਉਣ ਮਹੀਨਾ ਭਾਗੀ ਭਰਿਆ, ਠੰਡੀਆਂ ਵਧਣ ਹਵਾਵਾਂ, ਧਨ ਭਾਗ ਦੁਨੀਆਂ

ਦੀ ਖੇਤੀ ਆਈਆਂ ਬਹਾਰਾਂ। ਸਾਵਣ ਦਾ ਮਹੀਨਾ ਧਰਤੀ ਪੂਜਨ ਦਾ ਮਹੀਨਾ ਹੈ। ਅਸਮਾਨ ਅਤੇ ਧਰਤੀ ਦਾ ਮਿਲਨ ਵਰਖਾ ਦੇ ਮਾਧਿਅਮ ਰਾਹੀਂ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਧਰਤੀ ਉੱਤੇ ਅਨਾਜ ਪੈਦਾਵਾਰੀ ਦੇ ਆਸਾਰ ਪੈਦਾ ਹੁੰਦੇ ਹਨ, ਜੋ ਮਾਨਵ ਜੀਵਨ ਦੀ ਖੁਸ਼ਹਾਲੀ ਦਾ ਆਧਾਰ ਬਣਦੇ ਹਨ। ਮੁਟਿਆਰਾਂ ਵਾਸਤੇ ਤਾਂ ਇਹ ਮਹੀਨਾ ਖੂਬ ਮੌਜਾਂ ਮਾਣਨ ਦਾ ਹੁੰਦਾ ਹੈ। ਟੱਪੇ ਬੋਲੀਆਂ ਅਤੇ ਲੰਮੇ ਗੀਤਾਂ ਰਾਹੀਂ ਉਹ ਮੌਕਾ ਮਿਲਦੇ ਹੀ ਖੂਬ ਰੌਣਕਾਂ ਲਾ ਲੈਂਦੀਆਂ ਹਨ। ਅਜਿਹੇ ਜਜ਼ਬਾਤਾਂ ਦਾ ਪ੍ਰਗਟਾਵਾ ਇਹ ਬੋਲ ਵੀ ਕਰਦੇ ਹਨ ਕਿ ਆਓ ਨੀ ਕੁੜੀਓ, ਹੱਸੀਏ ਖੇਡੀਏ, ਫਿੱਟੇ ਪਿੰਗਾ ਪਾਈਏ, ਸਾਵਣ ਸਹੀ ਉਹ ਕਦ ਕਦ ਆਉਣਾ, ਰੱਜ ਰੱਜ ਸ਼ਗਨ ਮਨਾਈਏ, ਜਾਂ ਫਿਰ ਸਾਵਣ ਮਹੀਨਾ ਦਿਲ ਗਿੱਧੇ ਦੇ ਸਭੇ ਸਹੇਲੀਆਂ ਆਈਆਂ, ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ ਆਈਆਂ। ਵਿਗਿਆਨਕ ਦ੍ਰਿਸ਼ਟੀ ਤੋਂ ਸਾਵਣ ਮਹੀਨੇ ਦਾ ਸੰਬੰਧ ਮੁਟਿਆਰਾਂ ਦੇ ਹਾਵਾਂ ਭਾਵਾਂ, ਉਮੰਗਾਂ ਖਾਹਿਸ਼ਾਂ, ਉਦਰੇਵਿਆਂ ਰਸੇਵਿਆਂ, ਮਿਲਾਪ ਵਿਛੋੜਿਆਂ ਆਦਿ ਤੋਂ ਇਲਾਵਾ ਉਨ੍ਹਾਂ ਦੇ ਸੋਚ ਸ਼ਿੰਗਾਰ ਨਾਲ ਵੀ ਸੰਬੰਧਿਤ ਹੈ। ਵਿਆਹੀਆਂ ਹੋਈਆਂ ਮੁਟਿਆਰਾਂ ਸਹੁਰੇ ਘਰਾਂ ਤੋਂ ਇਸ ਮਹੀਨੇ ਆਪਣੇ ਪੇਕੇ ਘਰੀ ਆਉਣਾ ਵਧੇਰੇ ਪਸੰਦ ਕਰਦੀਆਂ ਹਨ। ਕਾਰਨ ਕਈ ਹੋ ਸਕਦੇ ਹਨ। ਸਹੁਰਿਆਂ ਦੇ ਘਰ ਉਨ੍ਹਾਂ ਨੂੰ ਪੇਕਿਆਂ ਜਿੰਨੀ ਖੁੱਲ੍ਹ ਨਹੀਂ ਹੁੰਦੀ। ਕਈ ਪ੍ਰਕਾਰ ਦੀ ਰਸਮੀ ਲਾਜ ਉਹਨਾਂ ਨੂੰ ਬੇਵਸ ਰੱਖਦੀ ਹੈ। ਇਸੇ ਪ੍ਰਕਾਰ ਦੀ ਬੇਵਸੀ ਚ ਇੱਕ ਧੀ ਭੈਣ ਨਹੀਂ ਅਨੇਕਾਂ ਧੀਆਂ ਭੈਣਾਂ ਆਪਣੇ ਮਾਂ ਪਿਓ ਅਤੇ ਵੀਰ ਨੂੰ ਕਈ ਸੁਨੇਹੇ ਭੇਜਦੀਆਂ ਹਨ। ਅਜਿਹੇ ਉਦਗਾਰਾਂ ਅਤੇ ਭਾਵਾਂ ਤੋਂ ਅਜਿਹੇ ਲੋਕ ਬੋਲਾਂ ਨੇ ਜਨਮ ਲਿਆ ਕਿ ਭੇਜਣੀ ਅੰਮਾ ਰਾਣੀਏ ਸੋਹਰੇ, ਸੋਹਰਿਆਂ ਦੇ ਦਿਲ ਚਾਰ ਕੇ ਸਾਹਮਣੇ ਆਇਆ, ਕਿੱਕੋ ਭੇਜਾ ਨੀ ਸੋਹਰੇ, ਪਿਓ ਤੇਰਾ ਪਰਦੇਸ਼ ਕੇ ਸਾਹਮਣੇ ਆਇਆ, ਜਾਂ ਫਿਰ ਮਾਏ ਪੀੜੇ ਬੈਠੀਏ ਨੀ, ਧੀਆਂ ਕਿਉਂ ਦਿੱਤੀਆਂ ਦੂਰ ਕੇ ਸਾਹਮਣੇ ਆਇਆ, ਬਾਬਲ ਪੰਘੇ ਬੈਠਿਆ ਵੇ, ਧੀਆਂ ਕਿਉਂ ਦਿੱਤੀਆਂ ਦੂਰ ਸਾਹਮਣੇ ਆਇਆ। ਇਸੇ ਤਰ੍ਹਾਂ ਸਹੁਰੇ ਬੈਠੀ ਧੀ ਭੈਣ ਨੂੰ ਭਰਾ ਦੇ ਮਿਲਣ ਵਾਸਤੇ ਵੀ ਤੀਬਰ ਤੰਗ ਪੈਦਾ ਹੋ ਚੁੱਕੀ ਹੁੰਦੀ ਹੈ ਅਤੇ ਉਹ ਆਸ ਕਰਦੀ ਹੈ ਕਿ ਭਰਾ ਜ਼ਰੂਰ ਆ ਕੇ ਮਿਲੇ, ਭਾਵੇਂ ਉਸਦੀ ਸੱਸ ਦਾ ਰਵੱਈਆ ਉਸ ਪ੍ਰਤੀ ਕੁਛ ਵੀ ਕਿਉਂ ਨਾ ਹੋਵੇ। ਪਿੰਗਾਂ ਝੂੜਦੀਆਂ, ਗਿੱਧਾ ਪਾਉਂਦੀਆਂ, ਤੀਆਂ ਖੇਡਦੀਆਂ ਪੰਜਾਬੀ ਮੁਟਿਆਰਾਂ ਸਹਿਜ ਰੂਪ ਚ ਹੀ ਪੰਜਾਬੀ ਵਿਰਾਸਤੀ ਕਦਰ ਪ੍ਰਣਾਲੀ ਦਾ ਪ੍ਰਗਟਾਵਾ ਕਰ ਰਹੀਆਂ ਹੁੰਦੀਆਂ ਹਨ। ਸਾਵਣ ਚ ਤੀਆਂ ਦਾ ਤਿਉਹਾਰ ਇਹਨਾਂ ਲਈ ਇੱਕ ਵਿਲੱਖਣ ਤਿਉਹਾਰ ਦਾ ਦਰਜਾ ਰੱਖਦਾ ਹੈ, ਜਿਸ ਦੇ ਪਿੜ ਅੰਦਰ ਇਹ ਮੁਟਿਆਰਾਂ ਆਪਣੇ ਸਾਰੇ ਅਰਮਾਨਾਂ, ਅਹਿਸਾਸਾਂ ਅਤੇ ਉਮੰਗਾਂ ਦਾ ਪ੍ਰਗਟਾਵਾ ਨਿਸ਼ੰਗ ਹੋ ਕੇ ਕਰਦੀਆਂ ਹਨ, ਕਿਉਂ ਜੋ ਇਸ ਮੌਕੇ ਉੱਥੇ ਕੋਈ ਵੀ ਮਰਦ ਜਾਤੀ ਦਾ ਪ੍ਰਾਣੀ ਨਹੀਂ ਹੁੰਦਾ। ਨਾਰੀ ਜਾਤੀ ਦੇ ਇਸ ਸਮੇਂ ਨਾਲ ਸੰਬੰਧਿਤ ਸਭਨਾ ਗੀਤਾਂ ਚ ਸਮਾਜਿਕ, ਆਰਥਿਕ, ਨੈਤਿਕ, ਰੋਮਾਂਚਕ ਆਦਿ ਸਭ ਰਸ ਰੰਗ ਮਿਲਦੇ ਹਨ। ਇੱਕ ਬੋਲੀ ਹੈ, ਸਾਉਣ ਮਹੀਨਾ ਘਾਹ ਹੋ ਗਿਆ, ਰੱਜੀਆਂ ਮੱਝੀਆਂ ਗਾਈ, ਗਿੱਧਿਆ ਪਿੰਡ ਵੜ ਵੇ, ਦੂਰ ਦੂਰ ਨਾ ਜਾਈ। ਇਉਂ ਵੀ ਕਹਿ ਲਿਆ ਜਾਂਦਾ ਹੈ ਕਿ ਆਓ ਕੁੜੀਓ, ਗਿੱਧਾ ਪਾਈਏ, ਸਾਨੂੰ ਸਾਉਣ ਸੈਣਤਾ ਮਾਰੇ, ਜਾਂ ਤੇਰਾ ਜਸ ਗਿੱਧੇ ਵਿਚ ਗਾਵਾਂ, ਸਾਉਣ ਦਿਆ ਬਦਲਾ ਆਵੇ। ਪਰ ਜਦੋਂ ਸਾਵਣ ਸੁੱਕਾ ਲੰਘ ਜਾਂਦਾ ਹੈ ਤਾਂ ਇਹ ਭਾਗਾਂ ਨੂੰ ਖੋਰਾ ਲਾ ਜਾਂਦਾ ਹੈ। ਸਮਾਜਿਕ ਪੱਖੋਂ ਸਾਉਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਵਿਆਹੀਆਂ ਹੋਈਆਂ ਇਸਤਰੀਆਂ ਅਤੇ ਅਣਮੁਕਲਾਈਆਂ ਵਾਸਤੇ ਸ਼ਗਨਾਂ ਭਰਪੂਰ ਹੁੰਦਾ ਹੈ। ਇਹ ਮੁਟਿਆਰਾਂ ਪਿੰਗਾਂ ਝੂੜਦੀਆਂ ਮਾਨੋ ਸਵਰਗੀ ਹੁਲਾਰੇ ਨੂੰ ਮਹਿਸੂਸ ਕਰ ਰਹੀਆਂ ਹੁੰਦੀਆਂ ਹਨ। ਪਿੰਗ ਦਾ ਹੁਲਾਰਾ, ਪਿੰਗ ਚੜਾਉਣਾ, ਹੂਟੇ ਲੈਣੇ ਆਦਿ ਮੁਹਾਵਰੇ ਅਤੇ ਸਾਉਣ ਦੇ ਅੰਨਿਆਂ ਨੂੰ ਹਰ ਪਾਸੇ ਹਰਾ ਹੀ ਹਰਾ ਨਜ਼ਰ ਆਉਂਦਾ ਹੈ ਆਦਿ ਅਖਾਣ ਇਸੇ ਮਹੀਨੇ ਦੀ ਸੋਚ ਸਿਰਜਣਾ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਸਾਉਣ ਦਾ ਮਹੀਨਾ ਬਾਗਾਂ ਚ ਬੋਲਣ ਮੋੜ ਵੇ, ਨੈਣੀਓ ਸਹੁਰੇ ਜਾਣਾ, ਗੱਡੀ ਨੂੰ ਲੈ ਜਾ ਮੋੜ ਵੇ ਵਰਗੇ ਬੋਲ ਇਸ ਮਹੀਨੇ ਵਿਚ ਉਸ ਮਾਹੀ ਨੂੰ ਸੁਣਨੇ ਪੈਂਦੇ ਹਨ ਜੋ ਪੇਕੇ ਆਈ ਨਾਰ ਨੂੰ ਲੈਣ ਵਾਸਤੇ ਆਉਂਦਾ ਹੈ। ਮੌਸਮੀ ਤੋਹਫੇ, ਫਲ ਸਬਜ਼ੀਆਂ ਵੀ ਇੰਨੀ ਦਿਨੀ ਖੂਬ ਪੱਕੀਆਂ ਰਸੀਆਂ ਹੋਈਆਂ ਹੁੰਦੀਆਂ ਹਨ। ਅੰਬ, ਜਾਮਨੂ, ਖੁਰਮਾਨੀਆਂ, ਗੱਬੂ ਗੋਸ਼ੇ, ਅਨਾਰ, ਅਮਰੂਦ, ਅੰਗੂਰ, ਅਲੂਚੇ, ਨਾਖਾਂ ਆਦਿ ਪਸੰਦੀ ਦੇ ਫਲ ਹੁੰਦੇ ਹਨ ਜੋ ਸੱਜ ਵਿਆਹੀਆਂ ਦੇ ਸਹੁਰਿਆਂ ਵੱਲੋਂ ਪੇਕੇ ਗਈ ਹੋਈ ਨੂੰਹ ਵਾਸਤੇ ਸਮੇਤ ਲੀੜੇ ਲੱਤੇ ਜਾਂ ਪੁੱਜ ਦੇ ਅਨੁਸਾਰ ਗਹਿਣੇ ਗੱਟੇ ਸਮੇਤ ਜੇਠ ਜਾਂ ਸਹੁਰੇ ਰਾਹੀਂ ਪਹੁੰਚਾਏ ਜਾਂਦੇ ਹਨ। ਇਸ ਰਸਮ ਨੂੰ ਸਾਵੇਂ ਲਿਜਾਣਾ ਵੀ ਆਖਿਆ ਜਾਂਦਾ ਹੈ ਅਤੇ ਸੰਧਾਰਾ ਵੀ ਕਿਹਾ ਜਾਂਦਾ ਹੈ। ਮਰਦ ਜਾਤੀ ਵਿਚ ਕੀ ਬੁੱਢੜਾ, ਕੀ ਜਵਾਨ ਤੇ ਕੀ ਬੱਚਾ ਸਭ ਰਲ ਮਿਲ ਕੇ ਬਰਸਾਤੀ ਮੌਸਮ ਮਾਣਦੇ ਹਨ। ਮੀਂਹ ਕਣੀ ਵਿਚ ਘਰੇਲੂ ਕਾਰਜ ਜਿਵੇਂ ਮਾਲ ਡੰਗਰ ਸਾਂਭਣਾ, ਖੇਤੀ ਜਿਵੇਂ ਝੋਨਾ, ਬਾਸਮਤੀ, ਮੱਕੀ, ਕਮਾਦ, ਚਰੀਆਂ ਅਤੇ ਹੋਰ ਪਸ਼ੂਆਂ ਦੀ ਖਾਦ ਖੁਰਾਕ ਵਾਲੇ ਪੱਠਿਆਂ ਦੀ ਖੇਤੀਬਾੜੀ ਬੜੇ ਚਾਵਾਂ ਮਲਾਰਾਂ ਨਾਲ ਨੇਪਰੇ ਚਾੜੀ ਜਾਂਦੀ ਹੈ। ਵਿਹਲੇ ਦਿਨੀ ਜਾਂ ਖਾਸ ਕਰਕੇ ਐਤਵਾਰ ਨੂੰ ਪਿੰਡਾਂ, ਕਸਬਿਆਂ, ਸ਼ਹਿਰਾਂ ਆਦਿ ਵਿਚ ਘੋਲ ਕਬੱਡੀਆਂ,
ਸੋਚੀਆਂ ਆਦਿ ਸੰਬੰਧੀ ਛਿੰਝਾਂ ਅਤੇ ਅਖਾੜਿਆਂ ਦੇ ਰੂਪ ਵਿੱਚ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ।

0: ਹੁੰਦਾ ਹੈ। ਇਹਨਾਂ ਤਿੱਥ ਤਿਉਹਾਰਾਂ ਅਤੇ ਜੋੜ ਮੇਲਿਆਂ ਵਿੱਚ ਦੂਰ ਦਰੇਡ ਤੋਂ ਰਿਸ਼ਤੇਦਾਰ ਇੱਕ ਦੂਜੇ ਦੇ ਘਰ ਪੁੱਜਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹੋਏ ਪਿਆਰ ਸਤਿਕਾਰ ਨਾਲ ਤਰੋ ਤਰ ਮਹਿਸੂਸ ਕਰਦੇ ਹਨ। ਇਹਨਾਂ ਮੌਕਿਆਂ ਤੇ ਖਾਣ ਪੀਣ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਗਰੀਬ ਤੋਂ ਗਰੀਬ ਘਰ ਚ ਵੀ ਖੀਰਾ ਪੂੜੇ ਗੁਲਗੁਲੇ ਆਦਿ ਪੱਕਦੇ ਹਨ। ਇਸੇ ਮਾਨਸਿਕ ਸੋਚ ਚੋਂ ਇਸ ਅਖੁੱਟ ਸੱਚਾਈ ਨੇ ਜਨਮ ਲਿਆ ਕਿ ਸੌਣ ਖੀਰ ਨਾ ਖਾਧੀ ਆ ਕਿਉਂ ਜੰਮਿਓ ਅਪਰਾਧੀ ਆ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਲੋਕ ਸਿਆਣਪਾਂ ਵੀ ਪ੍ਰਚਲਿਤ ਹਨ, ਜਿਵੇਂ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰਾ ਵਿਛੋੜੇ ਪਾਵੇ। ਮਹਿੰਗਾਈ ਦੇ ਦਿਨਾਂ ਦੇ ਬੋਲ ਪਾਲੇ ਵਿਚ ਖਾਣ ਪੀਣ ਦੀਆਂ ਚੀਜ਼ਾਂ ਜਦੋਂ ਮਹਿੰਗੀਆਂ ਹੋ ਜਾਂਦੀਆਂ ਹਨ ਤੇ ਸਾਡੀਆਂ ਮੁਟਿਆਰਾਂ ਧੀਆਂ ਭੈਣਾਂ ਨੇ ਵੀ ਉਸ ਮੌਕੇ ਅਨੁਸਾਰ ਬੋਲੀ ਸਿਰਜੀ ਹੈ ਕਿ ਸਾਉਣ ਮਹੀਨੇ ਤਾਂ ਲੁੱਟਦੇ ਬਾਣੀਏ ਨਵੀਆਂ ਹੱਟੀਆਂ ਪਾ ਕੇ, ਅੱਗੇ ਤਾਂ ਗੁੜ ਧੜੀਏ ਵਿਕਦਾ ਹੁਣ ਕਿਉਂ ਦਿੰਦੇ ਘਟਾ ਕੇ। ਬਹੁਤ ਸਾਰਾ ਲੋਕ ਸਾਹਿਤ ਅਤੇ ਵਿਸ਼ੇਸ਼ ਸਾਹਿਤ ਸਦੀਆਂ ਤੋਂ ਹੀ ਸਾਵਣ ਮਹੀਨੇ ਬਾਬਤ ਸੁਣਨ ਅਤੇ ਪੜ੍ਹਨ ਨੂੰ ਮਿਲਦਾ ਹੈ। ਧਾਰਮਿਕਤਾ ਦੇ ਰੰਗ ਵਿਚ ਅਜਿਹਾ ਸਾਹਿਤ ਵੀ ਉਪਲਬਧ ਹੈ ਜਿਸ ਚ ਆਤਮਾ ਅਤੇ ਪਰਮਾਤਮਾ ਦੇ ਮਿਲਣ ਦੀ ਤਾਂਗ ਅਤੇ ਮਿਲਾਪ ਦੀ ਦਸ਼ਾ ਨੂੰ ਵਰਣਨ ਕੀਤਾ ਗਿਆ ਹੈ। ਸਾਵਣ ਮਹੀਨਾ ਪੰਜਾਬੀਆਂ ਦੀ ਪਛਾਣ ਦਾ ਪ੍ਰਗਟਾਵਾ ਹੈ। ਇਸ ਮਹੀਨੇ ਦੇ ਦਿਨਾਂ ਚ ਪੰਜਾਬੀਆਂ ਦੀ ਰੂਹ ਖਿੜਦੀ ਹੈ, ਮੌਲਦੀ ਹੈ ਅਤੇ ਪ੍ਰਵਾਨ ਚੜ੍ਹਦੀ ਹੋਈ ਪ੍ਰਗਟ ਹੁੰਦੀ ਹੈ। ਇਸੇ ਕਰਕੇ ਇਸ ਨੂੰ ਸਾਵਣ ਭਾਗੀ ਭਰਿਆ ਕਿਹਾ ਜਾਂਦਾ ਹੈ।
1: ਤੁਸੀਂ ਸੁਣ ਰਹੇ ਸੀ ਸੁਖਨ ਦੇ ਵਾਰਿਸ ਤੇ ਹੁਣ ਇੱਕ ਗੁਲੂਕਾਰ ਲੈ ਕੇ ਅਸੀਂ ਹਾਜ਼ਰ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿਚ ਯਾਨੀ ਇੱਕ ਗੁਲੂਕਾਰ ਦੇ ਵਿਚ ਤੁਹਾਡੇ ਲਈ ਬਹੁਤ ਕੁਝ ਅਸੀਂ ਲੈ ਕੇ ਆਵਾਂਗੇ। ਬਹੁਤ ਸਾਰੇ ਸਾਡੇ ਇਹੋ ਜਿਹੇ ਗੀਤਕਾਰ ਹੋਏ ਨੇ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ। ਗੀਤਕਾਰਾਂ ਦੇ ਨਾਲ ਨਾਲ ਜੇ ਗੱਲ ਕਰੀਏ ਸਾਡੇ ਉਹਨਾਂ ਸਿੰਗਰਸ ਦੀ ਜਿਨ੍ਹਾਂ ਨੇ ਬਹੁਤ ਕੁਝ ਸਾਡੇ ਪੰਜਾਬ ਦੀ ਝੋਲੀ ਪਾਇਆ, ਸਮਝ ਗਏ ਹੋਵੋਗੇ ਮੇਰਾ ਇਸ਼ਾਰਾ ਜੀ ਇੱਕ ਗੁਲੂਕਾਰ ਚ ਗੁਰਦਾਸ ਮਾਨ ਵੱਲ। ਪਰ ਉਸ ਤੋਂ ਪਹਿਲਾਂ ਇਹ ਗੀਤ

ਇਕ ਗੁਲਕਾਰ ਦੇ ਵਿਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸਾਡੇ ਸਭ ਦੇ ਹਰਮਨ ਪਿਆਰੇ ਉਹ ਸ਼ਖਸ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਖੈਰ ਜੀ ਪੰਜਾਬ ਦੀ ਰੂਹ ਉਨ੍ਹਾਂ ਨੂੰ ਕਵਾਂ ਤਾਂ ਗਲਤ ਨਹੀਂ ਹੋਏਗਾ। ਜੇ ਪੰਜਾਬ ਦੀ ਮਿੱਟੀ ਨੂੰ ਇਕ ਆਵਾਜ਼ ਦਿੱਤੀ ਜਾਵੇ ਨਾ ਤੇ ਸ਼ਾਇਦ ਆਵਾਜ਼ ਇਸੇ ਸ਼ਖਸ ਯਾਨੀ ਗੁਰਦਾਸ ਮਾਨ ਦੀ ਹੋਏਗੀ। ਪੰਜਾਬੀ ਸੰਗੀਤ ਦੇ ਅਸਮਾਨ ਤੇ ਬਹੁਤ ਸਾਰੇ ਸਿਤਾਰੇ ਚਮਕੇ ਨੇ, ਕੁਝ ਇਹੋ ਜਿਹੇ ਨੇ ਜੋ ਚਮਕਦੇ ਨਹੀਂ ਬਲਕਿ ਪੀੜੀਆਂ ਤੱਕ ਰੋਸ਼ਨੀ ਬਣਦੇ ਰਹੇ ਨੇ। ਮਾਨ ਸਾਹਿਬ ਨੂੰ ਜਿਵੇਂ ਦਾ ਪਹਿਲਾਂ ਦੇਖਿਆ ਸੀ ਅੱਜ ਵੀ ਉਹੀ ਨੇ। ਆਲ ਇੰਡੀਆ ਰੇਡੀਓ ਤੋਂ ਦੂਰਦਰਸ਼ਨ ਤੋਂ ਆਪਣੀ ਸ਼ੁਰੂਆਤ ਕਰਨ ਵਾਲੇ, ਆਪਣੀ ਗਾਇਕੀ ਲੇਖਣੀ ਕਵਿਤਾ ਤੇ ਅਦਾਕਾਰੀ ਰਾਹੀਂ ਪੰਜਾਬੀ ਸਭਿਆਚਾਰ ਨੂੰ ਉਨ੍ਹਾਂ ਨੇ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ। 4 ਜਨਵਰੀ 1957 ਨੂੰ ਗਿੱਦੜਬਾਹਾ ਚ ਜਨਮੇ, ਬਚਪਨ ਤੋਂ ਹੀ ਸੰਗੀਤ ਤੇ ਕਲਾ ਦੇ ਨਾਲ ਡੂੰਘਾ ਲਗਾ। ਆਵਾਜ਼ ਵਿਚ ਇਹੋ ਜਿਹੀ ਖਿੱਚ ਜੋ ਸਿੱਧੀ ਸਰੋਤਿਆਂ ਦੇ ਦਿਲ ਤੱਕ ਪਹੁੰਚਦੀ ਸੀ। ਇਸੇ ਕਰਕੇ ਹੀ ਉਨ੍ਹਾਂ ਦੀ ਆਵਾਜ਼ ਦੀ ਖੂਬਸੂਰਤੀ ਕਰਕੇ ਉਨ੍ਹਾਂ ਨੂੰ ਸਫਲਤਾ ਮਿਲੀ, ਪਰ ਨਾਲ ਦੇ ਨਾਲ ਇਸ ਦੇ ਪਿੱਛੇ ਸਾਲਾਂ ਦੀ ਮਿਹਨਤ, ਸਾਧਨਾ ਤੇ ਪੰਜਾਬੀਅਤ ਦੇ ਨਾਲ ਡੂੰਘਾ ਪਿਆਰ ਵੀ ਸ਼ਾਮਲ ਹੈ। ਉਨ੍ਹਾਂ ਦਾ ਉਹ ਗਾਣਾ ਤਾਂ ਤੁਹਾਨੂੰ ਯਾਦ ਹੀ ਹੋਏਗਾ ਜਿਹਦੇ ਨਾਲ ਉਨ੍ਹਾਂ ਨੂੰ ਇੰਨੀ ਵੱਡੀ ਜਿਹੜੀ ਹੈ ਉਹ ਚੜਾਈ ਮਿਲੀ, ਜਿਹਦੇ ਨਾਲ ਇਹ ਸਭ ਨੂੰ ਲੱਗਾ ਕਿ ਭਾਈ ਜਦੋਂ ਵੀ ਗੁਰਦਾਸ ਮਾਨ ਤੋਂ ਕੋਈ ਗਾਣਾ ਸੁਣਦਾ ਨਾ ਤਾਂ ਇਹੀ ਗਾਣਾ ਸੁਣਦਾ। ਔਰ ਉਹ ਗਾਣਾ ਸੀ ਦਿਲ ਦਾ ਮਾਮਲਾ ਹੈ, ਹੈ ਨਾ। ਹਰ ਕੋਈ ਜਦੋਂ ਵੀ ਗੁਰਦਾਸ ਮਾਨ ਦੀ ਗੱਲ ਕਰਦਾ ਹੈ ਤਾਂ ਇੱਕੋ ਹੀ ਗੱਲ ਤਾਂ ਕਹਿੰਦਾ। ਚਲੋ ਖੈਰ, ਜੇ ਦਿਲ ਦੇ ਮਾਮਲੇ ਦੀ ਗੱਲ ਚੱਲੀ ਹੈ ਤਾਂ ਗੁਰਦਾਸ ਮਾਨ ਸਾਹਿਬ ਦਾ

ਇੱਕ ਵਾਰੀ ਦੂਰਦਰਸ਼ਨ ਤੇ ਜਦੋਂ ਇਹ ਗਾਣਾ ਸੁਣਿਆ ਸੀ ਨਾ ਤੇ ਲੱਗਾ ਵੀ ਗੁਰਦਾਸ ਮਾਨ ਤਾਂ ਬਈ ਆ ਗਏ ਤੇ ਛਾ ਗਏ। ਸਾਡਾ ਬਚਪਨ ਹੁੰਦਾ ਸੀ ਉਹ, ਔਰ ਬਹੁਤ ਸਾਰੇ ਲੋਕਾਂ ਦੇ ਉਹ ਦਿਲ ਦੇ ਵਿਚ ਅੱਜ ਵੀ ਰਾਜ ਕਰਦੇ ਨੇ, ਅੱਜ ਵੀ ਉਹਨਾਂ ਦੇ ਉਹ ਗਾਣੇ ਏਦਾਂ ਲੱਗਦੇ ਨੇ ਕਿ ਸੱਚੀ ਮੁੱਚੀ ਉਹਨਾਂ ਨੇ ਰੂਹ ਤੋਂ ਲਿਖੇ ਨੇ। ਉਹਨਾਂ ਦੇ ਗਾਣੇ ਦੀ ਸਭ ਤੋਂ ਵੱਡੀ ਖੂਬੀ ਪਤਾ ਕੀ ਹੈ? ਤੁਸੀਂ ਸਿਰਫ ਸੁਣਦੇ ਨਹੀਂ ਹੋ ਬਲਕਿ ਮਹਿਸੂਸ ਵੀ ਕਰਦੇ ਹੋ। ਕਦੇ ਪਿਆਰ ਦੀ ਗੱਲ, ਕਦੇ ਮਾਂ ਬੋਲੀ ਦੀ ਗੱਲ, ਕਦੇ ਪੰਜਾਬ ਦੀ ਮਿੱਟੀ ਦੀ, ਕਦੇ ਸਮਾਜ ਦੀਆਂ ਕੌੜੀਆਂ ਸੱਚਾਈਆਂ ਦੀ। ਕੀ ਬਣੂ ਦੁਨੀਆਂ ਦਾ, ਯਾਦ ਹੈ ਨਾ ਤੁਹਾਨੂੰ ਉਹ ਗਾਣਾ ਕਿੱਦਾਂ ਟਕਾ ਕੇ ਸੱਟ ਮਾਰੀ ਹੈ, ਦੱਸਿਆ ਵੀ ਆਹ ਕੁਰੀਤੀਆਂ ਸਾਡੇ ਦਿਮਾਗ ਦੇ ਵਿਚ ਹੈਗੀਆਂ, ਸਾਡੇ ਸਮਾਜ ਦੇ ਵਿਚ ਵੀ ਹੈਗੀਆਂ ਨੇ। ਗੁਰਦਾਸ ਮਾਨ ਹੋਰਾਂ ਦੀ ਕਲਾ ਦੀ ਸ਼ਖਸੀਅਤ ਇਹ ਹੈ ਕਿ ਬੜੇ ਸਧਾਰਨ ਸ਼ਬਦਾਂ ਵਿਚ ਤੁਹਾਨੂੰ ਆਪਣੀ ਗੱਲ ਵੀ ਕਹਿ ਜਾਂਦੇ ਨੇ। ਔਰ ਉਹ ਕਹਿੰਦੇ ਨੇ ਨਾ ਕਿ ਜਦੋਂ ਤੁਸੀਂ ਗੱਲਾਂ ਨੂੰ ਕੰਪਲੀਕੇਟ ਨਹੀਂ ਕਰਦੇ, ਸਿੱਧੇ ਸਿੱਧੇ ਤਰੀਕੇ ਦੇ ਨਾਲ ਕਹਿ ਦਿੰਦੇ ਹੋ, ਤੇ ਉਹਦਾ ਅਸਰ ਬੜੀ ਦੂਰ ਤੱਕ ਜਾਂਦਾ। ਉਹਨਾਂ ਦੀ ਸ਼ਾਇਰੀ ਦੀ ਗੱਲ ਕਰਾਂ, ਖੇਤਾਂ ਦੀ ਮਹਿਕ ਵੀ ਹੈ, ਪਿੰਡਾਂ ਦੀ ਸਾਦਗੀ ਵੀ ਹੈ, ਮਾਂ ਦੀ ਮਮਤਾ ਵੀ ਹੈ, ਪਿਆਰ ਦੀ ਗਰਮੀ ਵੀ, ਤੇ ਜ਼ਿੰਦਗੀ ਦੇ ਤਜਰਬਿਆਂ ਦੀ ਡੂੰਘਾਈ ਵੀ, ਜਿਵੇਂ ਇਹ ਗੀਤ।

ਦਾ ਵਿਆਹ ਹੋਇਆ, ਇੱਕ ਪੁੱਤਰ ਹੈ ਗੁਰੇਕ ਮਾਨ, ਔਰ ਜਿਸ ਦਾ ਵਿਆਹ ਹੋਇਆ ਸਿਮਰਨ ਕੌਰ ਮੁੰਡੀ ਦੇ ਨਾਲ, ਜੋ ਕਿ ਇੱਕ ਐਕਟ੍ਰੈਸ ਨੇ। 20 ਜਨਵਰੀ 2007 ਨੂੰ ਕਰਨਾਲ ਹਰਿਆਣਾ, ਉਥੇ ਉਨ੍ਹਾਂ ਦੇ ਕਾਰ ਐਕਸੀਡੈਂਟ ਹੋਇਆ ਸੀ। ਰੇਂਜ ਰੋਵਰ ਦੇ ਨਾਲ ਇੱਕ ਟਰੱਕ ਟਕਰਾ ਗਿਆ। ਲੋਕੀ ਡਰ ਗਏ ਕਿ ਕਿਤੇ ਮਾਨ ਨੂੰ ਕੁਝ ਹੋਰ ਨਾ ਜਾਣ, ਹਾਲਾਂਕਿ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਚਿਹਰੇ ਤੇ, ਹੱਥ ਤੇ, ਛਾਤੀ ਤੇ, ਔਰ ਡਰਾਈਵਰ ਬੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ, ਪਰ ਸ਼ੁਕਰ ਹੈ ਕਿ ਠੀਕ ਹੋ ਗਿਆ। ਵੈਸੇ ਉਨ੍ਹਾਂ ਦੇ ਹੁਣ ਤੱਕ 2 ਕਾਰ ਐਕਸੀਡੈਂਟ ਹੋਏ ਨੇ, ਜਿਨ੍ਹਾਂ ਚ ਦੂਜਾ ਸੀ, ਪਹਿਲਾਂ ਹੋਇਆ ਸੀ 2001 ਚ 9 ਜਨਵਰੀ, ਤੇ ਇਹ ਦੂਸਰਾ 20 ਜਨਵਰੀ ਨੂੰ। ਪਤਾ ਕੀ ਹੈ, ਚੱਕਰ ਇਹ ਹੈ ਕਿ ਗੁਰਦਾਸ ਮਾਨ ਦੀ ਉਸ ਪਹਿਲੀ ਟੱਕਰ ਦੇ ਵਿਚ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ ਸੀ, ਤੇ ਕੁਝ ਮਿੰਟ ਪਹਿਲਾਂ ਹੀ ਸੀਟ ਬੈਲਟ ਲਾਉਣ ਨੂੰ ਉਨ੍ਹਾਂ ਨੇ ਕਿਹਾ ਸੀ, ਤੇ ਕਹਿੰਦੇ ਕਿ ਡਰਾਈਵਰ ਨੇ ਮੈਨੂੰ ਕਿਹਾ ਵੀ ਸਰ ਤੁਸੀਂ ਸੀਟ ਬੈਲਟ ਲਾ ਲਓ, ਜੇ ਕਿਤੇ ਮੈਂ ਸੀਟ ਬੈਲਟ ਨਾ ਲਾਈ ਹੁੰਦੀ ਤੇ ਸ਼ਾਇਦ ਮੈਂ ਵੀ ਇਸ ਦੁਨੀਆਂ ਤੋਂ ਚਲਾ ਜਾਂਦਾ। ਹਾਲਾਂਕਿ ਬਾਅਦ ਚ ਮਾਨ ਨੇ ਆਪਣੇ ਡਰਾਈਵਰ ਨੂੰ ਸਮਰਪਿਤ ਇਕ ਗੀਤ ਵੀ ਲਿਖਿਆ ਸੀ, ਬੈਠੀ ਸਾਡੇ ਨਾਲ ਸਵਾਰੀ ਉਤਰ ਗਈ। ਉਹ ਨਾ ਸਿਰਫ ਡਰਾਈਵਰ ਬਲਕਿ ਇਕ ਚੰਗਾ ਦੋਸਤ ਵੀ ਸੀ। ਬਹੁਤ ਸਾਰੀ ਇੰਟਰਵਿਊਜ਼ ਉਨ੍ਹਾਂ ਦੀ ਆਈਆਂ ਨੇ, ਬਹੁਤ ਸਾਰੀ ਕੋਲੈਬੋਰੇਸ਼ਨ ਉਨ੍ਹਾਂ ਨੇ ਕੀਤੀਆਂ ਨੇ, ਬਹੁਤ ਵੱਡੇ ਵੱਡੇ ਲੇਬਲਸ, ਬਹੁਤ ਵੱਡੇ ਵੱਡੇ ਰਿਕਾਰਡਸ ਦੇ ਵਿਚ ਉਨ੍ਹਾਂ ਨੇ ਆਪਣੀ ਸ਼ਮੂਲੀਅਤ ਕੀਤੀ ਹੈ, ਸਭ ਕੁਝ ਕੀਤਾ। ਲੇਕਿਨ ਬਚਪਨ ਦੀ ਗੱਲ ਕਰਾਂ ਤੇ ਬਚਪਨ ਦੇ ਵਿਚ ਤਾਂ ਉਹ ਚਾਹੁੰਦੇ ਸੀ ਵੀ ਮੈਂ ਖੇਡਾਂ ਦੇ ਵਿਚ ਹਿੱਸਾ ਲਵਾਂ, ਜੂਡੋ ਚ ਬਲੈਕ ਬੈਲਟ ਹਾਸਲ ਕੀਤੀ, ਪਰ ਆਖਿਰਕਾਰ ਜਿੱਧਰ ਰੁਝਾਨ ਸੀ ਉਧਰ ਆ ਹੀ ਗਏ। ਸਭ ਦੇ ਪਿਆਰੇ ਗੁਰਦਾਸ ਮਾਨ, ਔਰ ਉਨ੍ਹਾਂ ਦੇ ਗਾਣੇ ਸੱਚਮੁੱਚ ਬਹੁਤ ਹੀ ਵਧੀਆ ਨੇ। ਹਰ ਗਾਣਾ ਅਲੱਗ ਕਹਾਣੀ ਦੱਸਦਾ ਹੈ, ਔਰ ਵੈਸੇ ਇਹ ਗਾਣਾ ਭਾਵੇਂ ਤੁਸੀਂ 2036 ਚ ਸੁਣ ਲਿਓ, 46 ਚ ਸੁਣ ਲਿਓ, 56 ਚ ਸੁਣ ਲਿਓ, ਕੱਲ ਵੀ ਉਹੀ ਚੀਜ਼ਾਂ ਸੀ, ਅੱਜ ਵੀ ਉਹੀ ਨੇ।

ਹਮੇਸ਼ਾ ਮਾਣ ਨਾਲ ਲਿਆ ਜਾਏਗਾ ਗੁਰਦਾਸ ਮਾਨ, ਕਿਉਂਕਿ ਕੁਝ ਆਵਾਜ਼ਾਂ ਸਿਰਫ ਕੰਨਾਂ ਤੱਕ ਨਹੀਂ ਪਹੁੰਚਦੀਆਂ, ਸਿੱਧਾ ਦਿਲ ਤੱਕ ਪਹੁੰਚਦੀਆਂ ਨੇ। ਸੋ ਇੱਕ ਗੁਲੂਕਾਰ ਦੇ ਵਿੱਚ ਗੁਰਦਾਸ ਮਾਨ ਉਰਾ ਦੇ ਇਸ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੇ ਬਸ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਦੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਨੀ ਕਿ ਸਾਡੇ ਦੇਸ਼ ਪੰਜਾਬ ਨੂੰ ਵੀ ਖਤਮ ਕਰਨ ਦੀ ਇਜਾਜ਼ਤ ਚਾਹਾਂਗੇ।

ਜ਼ਿਆਦਾ ਹਾਲਾਤ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ, ਜੈਨਜ਼ੀ ਨੂੰ ਸਾਹਮਣੇ ਦੇਖ ਹੀ ਲਿਆ। ਪਰ ਹਾਂ, ਪੰਜਾਬੀ ਸੰਗੀਤ ਦੀ ਜਦ ਵੀ ਗੱਲ ਹੋਏਗੀ, ਪੰਜਾਬੀਅਤ ਦੀ ਗੱਲ ਜਦ ਵੀ ਹੋਏਗੀ, ਤਾਂ ਇੱਕ ਨਾਮ

0: ਉਹ ਫਿਰ ਆਪਣੀ ਜ਼ਿੰਦਗੀ ਤੋਂ ਵੀ ਵਾਂਝੇ ਰਹਿ ਜਾਂਦਾ
1: ਪਿੱਛੇ ਰਹਿ ਜਾਂਦਾ ਜੀ
0: ਪਿੱਛੇ ਰਹਿ ਜਾਂਦਾ
1: ਹਾਂਜੀ
0: ਕਿਉਂਕਿ ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ
1: ਜੀ
0: ਕਿ ਕਿਸੇ ਵੀ ਕੋਈ ਫੰਕਸ਼ਨ ਤੇ ਜਾਂਦਾ
1: ਹਾਂਜੀ
0: ਪਾਰਟੀ ਤੇ ਜਾਂਦਾ
1: ਜੀ
0: ਜਾਂ ਕੋਈ ਨੌਕਰੀ ਪੇਸ਼ੇ ਤੇ ਜਾਂਦਾ
1: ਜੀ
0: ਉਹ ਦੇਖਦਾ ਨਾ ਸਮੇਂ ਦੀ ਚੱਲ ਜਾਂਗੇ
1: ਹਾਂਜੀ
0: ਕੋਈ ਨੀ ਹਲੇ ਹੈ ਟਾਈਮ
1: ਅੱਛਾ ਜੀ
0: ਤੇ ਇਵੇਂ ਕਰਦੇ ਕਰਦੇ ਆਪਣੇ ਟਾਈਮ ਤੋਂ ਉਹ ਪਿੱਛੇ ਨਾ ਪਿੱਛੇ ਹੋ ਜਾਂਦਾ
1: ਦੇਖੋ ਇੱਕ ਅੱਧੀ ਵਾਰੀ ਬੰਦਾ ਲੇਟ ਹੋਵੇ ਤੇ ਚੱਲ ਜਾਂਦਾ ਲਗਾਤਾਰ ਜਾਂ ਜਿਹੜੀ ਆਦਤ ਬਣ ਜਾਂਦੀ ਰੋਜ਼ ਲੇਟ ਹੋਣ ਦੀ ਤੇ ਉਹਨੂੰ ਫਿਰ ਦੁਨੀਆਂ ਜਿਹੜੀ ਆ ਉਹ ਕੋਈ ਬਹੁਤਾ ਚੰਗਾ ਨੀ ਸਮਝਦੀ
0: ਦੇਖੋ ਨਾ ਬਲ ਸਾਹਿਬ ਹੁਣ ਆਪਾਂ ਤੁਸੀਂ ਬੈਠਕ ਚ ਪਹੁੰਚ ਗਏ
1: ਹਾਂਜੀ
0: 6:20 ਤੇ
1: ਬਿਲਕੁਲ ਜੀ
0: ਹੈ ਜੀ
1: ਹਾਂਜੀ
0: ਤੁਸੀਂ ਕਹਿੰਦੇ ਚਲੋ ਕੋਈ ਨੀ
1: ਹਾਂਜੀ
0: 15 ਮਿੰਟ ਬਾਅਦ ਚਲ ਜਾਂਗੇ
1: ਏਦਾਂ ਥੋੜਾ ਚੱਲਦਾ ਜੀ ਕੰਮ
0: ਐਵੇਂ ਨਹੀਂ ਚੱਲਦਾ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਸਮਾਂ ਜਿਹੜਾ ਹੈ ਨਾ ਜੀ
1: ਹਾਂਜੀ
0: ਉਹਦੇ ਮੁਤਾਬਿਕ ਸਾਨੂੰ ਆਪਣੇ ਸਾਰੇ ਕਾਰਜ ਕਰਨੇ ਚਾਹੀਦੇ ਨੇ
1: ਬਿਲਕੁਲ ਸਹੀ ਗੱਲ ਜੀ
0: ਕਿਉਂਕਿ ਸਮਾਂ ਜਿਹੜਾ ਹੈ ਨਾ ਉਹ ਫਿਰ ਤੁਹਾਡੀ ਕਦਰ ਨਹੀਂ ਕਰਨੀ ਉਸਨੇ
1: ਹਾਂਜੀ
0: ਜੇਕਰ ਤੁਸੀਂ ਦੁਨੀਆਂ ਵਿੱਚ ਨਾ ਧਨ ਜਾਇਦਾਦ ਹੋਰ ਚੀਜ਼ਾਂ ਤਾਂ ਗਵਾ ਕੇ ਵਾਪਸ ਲੈ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ
1: ਬਿਲਕੁਲ ਜੀ
0: ਜਿਹੜਾ ਸਮਾਂ ਲੰਘ ਗਿਆ
1: ਨਾ ਨਾ ਨਾ ਜੀ ਉਹ ਨੀ
0: ਵਾਪਸ ਨਹੀਂ ਆ
1: ਉਹ ਨਹੀਂ ਆਉਣਾ ਜੀ ਮੁੜ ਕੇ ਕਦੇ ਵੀ
0: ਇਸ ਕਰਕੇ ਸਮਾਂ ਧਨ ਤੋਂ ਵੀ ਵੱਧ ਕੀਮਤੀ ਹੈ ਬਲ ਸਾਹਿਬ
1: ਸਹੀ ਗੱਲ ਹੈ ਜੀ
0: ਕਿਉਂਕਿ ਪੈਸਾ ਕਮਾਇਆ ਜਾ ਸਕਦਾ
1: ਹਾਂਜੀ
0: ਪਰ ਸਮਾਂ ਖਰੀਦਿਆ ਨਹੀਂ ਜਾ ਸਕਦਾ
1: ਦੇਖੋ ਜੀ ਪੈਸਾ ਤਾਂ ਜੇ ਬੰਦਾ ਕੋਈ ਗਵਾ ਵੀ ਲਵੇ ਉਹ ਵੀ ਵਾਪਸ ਮੁੜ ਕੇ ਉਹਨੂੰ ਕਮਾ ਸਕਦਾ ਪਰ ਜਿਹੜੇ ਸਮਾਂ ਇੱਕ ਵਾਰੀ ਬੀਤ ਗਿਆ ਉਹ ਮੁੜ ਕੇ ਨਹੀਂ ਆਉਣਾ ਕਦੇ ਵੀ
0: ਜਿਹੜੇ ਨਾ ਸਫਲ ਵਿਗਿਆਨਿਕ ਹੋਏ ਨੇ ਜਾਂ ਸਫਲ ਖਿਡਾਰੀ ਹੋਏ ਨੇ
1: ਠੀਕ ਹੈ ਜੀ
0: ਜਾਂ ਜਿੰਨੇ ਵੀ ਆਪਾਂ ਦੇਖਦੇ ਹਾਂ ਜਿਹੜੇ ਸਫਲ ਲੋਕ ਹੋਏ ਨੇ ਨਾ
1: ਹਾਂਜੀ
0: ਉਹਨਾਂ ਨੇ ਸਮੇਂ ਦੀ ਕਦਰ ਕੀਤੀ ਹੈ
1: ਬਿਲਕੁਲ ਜੀ
0: ਔਰ ਸਮੇਂ ਸਿਰ ਉਹਨਾਂ ਨੇ ਆਪਣੇ ਸਾਰੇ ਕੰਮ ਨੂੰ ਉਲੀਕਿਆ ਔਰ ਕੰਮ ਨੂੰ ਅਨੁਸ਼ਾਸਨ ਦੇ ਤੌਰ ਦੇ ਉੱਪਰ ਉਹਨਾਂ ਨੇ ਜਿਵੇਂ ਸਮੇਂ ਦੀ ਪਾਬੰਦੀ ਦੇ ਨਾਲ ਕਿ ਮੈਂ ਆਹ ਕੰਮ 9 ਵਜੇ ਕਰਨਾ ਆਹ ਕੰਮ ਮੈਂ 9 ਵਜੇ ਕਰਨਾ
1: ਜੀ
0: ਉਸ ਕੰਮ ਦੇ ਮੁਤਾਬਿਕ ਉਸ ਸਮੇਂ ਦੇ ਮੁਤਾਬਿਕ ਕੰਮ ਨੂੰ ਨੇਪੜੇ ਚੜਾਇਆ
1: ਪਟਵਾਰੀ ਸਾਹਿਬ ਉਸ ਸਮੇਂ ਦੀ ਕਦਰ ਕੀਤੀ ਉਹਨਾਂ ਨੇ ਹੁਣ ਦੇਖੋ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਿਹੜੇ ਲੋਕ ਆ ਉਹ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਯਾਦ ਕਰਦੇ ਆ
0: ਦੇਖੋ ਨਾ ਤੁਸੀਂ ਯਾਦ ਕਰਨ ਦੀ ਗੱਲ ਕੀਤੀ ਹੈ
1: ਹਾਂਜੀ
0: ਸਾਡਾ ਆਜ਼ਾਦੀ ਦਿਹਾੜਾ ਚੱਲ ਰਿਹਾ
1: ਬਿਲਕੁਲ ਜੀ
0: ਇਹ ਆਜ਼ਾਦੀ ਦਿਹਾੜੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਜਿਹੜੇ ਸ਼ਹੀਦ ਹੋਏ ਨੇ
1: ਹਾਂਜੀ
0: ਜਿਹਨਾਂ ਨੂੰ ਸ਼ਾਇਦ ਸਾਡੀ ਜਿਹੜੀ ਹੁਣ ਦੀ ਜਨਰੇਸ਼ਨ ਜਿਹਨੂੰ ਆਪਾਂ ਕਹਿ ਲਈਏ
1: ਹਾਂਜੀ
0: ਉਹ ਜਾਣਦੇ ਜਾਂ ਉਹਨਾਂ ਨੂੰ ਪਹਿਚਾਣਦੇ ਨਹੀਂ ਹੈ
1: ਘੱਟ ਜਾਣਦੇ ਆ ਜੀ
0: ਘੱਟ ਜਾਣਦੇ
1: ਹਾਂਜੀ
0: ਕਈ ਮੂਵਮੈਂਟ ਹੋਈਆਂ ਨੇ
1: ਜੀ
0: ਕਈ ਇਸ ਤਰ੍ਹਾਂ ਦੀਆਂ ਮੂਵਮੈਂਟ ਆਜ਼ਾਦੀ ਦੇ ਮੌਕੇ ਤੇ ਹੋਈਆਂ ਜਿਹਨਾਂ ਨੂੰ ਅਸੀਂ ਜਾਣਦੇ ਹੋਏ ਨੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਇਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਹੋਏ
1: ਬਿਲਕੁਲ ਜੀ ਬਿਲਕੁਲ
0: ਗਦਰੀ ਮੂਵਮੈਂਟ ਤੁਸੀਂ ਦੇਖ ਲਓ
1: ਹਾਂਜੀ
0: ਉਹਦੇ ਵਿੱਚ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਪੂਰਾ ਝੋਕ ਦਿੱਤਾ
1: ਹਾਂਜੀ
0: ਕਿਉਂਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋ ਰਿਹਾ ਸੀ
1: ਹਾਂਜੀ
0: ਇਹਨਾਂ ਦਿਨਾਂ ਦੇ ਵਿੱਚ ਜਦੋਂ ਆਜ਼ਾਦੀ ਦੀ ਮੂਵਮੈਂਟ ਤਾਂ ਖੈਰ ਬਹੁਤ ਪੁਰਾਣੀ ਪਹਿਲਾਂ ਤੋਂ ਚੱਲ ਰਹੀ ਸੀ
1: ਬਿਲਕੁਲ ਜੀ ਬਿਲਕੁਲ
0: ਪਰ ਇਹ ਜਿਹੜਾ ਆਪਣੇ ਪੂਰੇ ਦੇਸ਼ ਦੇ ਵਿੱਚ ਜੇ ਅਸੀਂ ਬੰਗਾਲ ਚ ਦੇਖ ਲਈਏ ਬੰਗਾਲ ਵਾਲੇ ਪਾਸੇ ਅਲੱਗ ਮੂਵਮੈਂਟ ਚੱਲ ਰਹੀ ਸੀ ਗੁਜਰਾਤ ਵਾਲੇ ਪਾਸੇ ਅਲੱਗ ਮੂਵਮੈਂਟ ਚੱਲ ਰਹੀ ਸੀ ਸਾਡੇ ਪੰਜਾਬ ਦੇ ਵਿੱਚ ਅਲੱਗ ਮੂਵਮੈਂਟ ਚੱਲ ਰਹੀ
1: ਸਹੀ ਗੱਲ ਹੈ ਜੀ
0: ਸਾਰਿਆਂ ਨੇ ਰਲ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ
1: ਬਿਲਕੁਲ ਜੀ ਬਿਲਕੁਲ
0: ਤੋ ਫਿਰ ਜਦੋਂ ਇਹ ਸਭ ਆਪਾਂ ਜਦੋਂ ਦੇਖਦੇ ਹਾਂ
1: ਹਾਂਜੀ
0: ਤੇ ਇਹ ਇਹਨਾਂ ਨੇ ਵੀ ਸਮੇਂ ਦੇ ਮੁਤਾਬਿਕ
1: ਜੀ
0: ਆਪਣੇ ਆਪ ਨੂੰ ਢਾਲਿਆ
1: ਢਾਲਿਆ ਬਿਲਕੁਲ ਜੀ ਸਹੀ ਗੱਲ
0: ਤੋ ਆਪਾਂ ਨੂੰ ਇਹ ਚੀਜ਼ ਦੀ ਜਿਹੜੀ ਹੈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ
1: ਜੀ
0: ਤੇ ਬਲ ਸਾਹਿਬ ਫਿਰ ਗੌਣ ਸੁਣ ਲਈਏ
1: ਮੈਂ ਕਿਹਾ ਸੁਣਾ ਦਿਓ ਜੀ ਸੁਣਾ ਦਿਓ

0: ਹਾਂਜੀ ਸੁਣਿਆ ਜੀ ਫਿਰ
1: ਮੈਂ ਕਹਿੰਦਾ ਪਟਵਾਰੀ ਸਾਹਿਬ ਪੰਜਾਬੀ ਵਿਰਸੇ ਬਾਰੇ ਗਾਣਾ ਹੋਵੇ ਤੇ ਉਹ ਚੰਗਾ ਨਾ ਲੱਗੇ।
0: ਦੇਖੋ ਨਾ ਗੱਲ ਏਦਾਂ ਹੈ ਕਿ ਪੰਜਾਬ ਤਾਂ ਸਾਡਾ ਭਰਿਆ ਹੋਇਆ ਵਿਰਸੇ ਦੇ ਨਾਲ।
1: ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ
0: ਤੇ ਆਪਾਂ ਸੁਣਾਇਆ ਤੇ ਤੁਹਾਨੂੰ ਚੰਗਾ ਲੱਗਿਆ ਤੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਚੰਗਾ ਲੱਗਿਆ।
1: ਬਿਲਕੁਲ ਜੀ ਬਿਲਕੁਲ ਚੰਗਾ ਲੱਗਿਆ ਹੋਣਾ ਜੀ।
0: ਤੇ ਅੱਜ ਆਪਾਂ ਫਿਰ ਗੱਲ ਕਰ ਰਹੇ ਹਾਂ ਕਿ ਆਜ਼ਾਦੀ ਦਾ ਦਿਹਾੜਾ ਚੱਲ ਰਿਹਾ।
1: ਹਾਂਜੀ ਹਾਂਜੀ।
0: ਤੋ ਇਸ ਮੌਕੇ ਤੇ ਜਿਨ੍ਹਾਂ ਨੇ ਇਹ ਆਜ਼ਾਦੀ ਦੇ ਲਈ ਲੜਾਈਆਂ ਲੜੀਆਂ
1: ਕੁਰਬਾਨੀਆਂ ਕੀਤੀਆਂ
0: ਸ਼ਹੀਦ ਹੋਏ
1: ਜੀ
0: ਸਾਡੇ ਦੇਸ਼ ਦੇ ਲਈ,
1: ਹਾਂਜੀ,
0: ਤੇ ਉਹਦੇ ਲਈ ਆਪਾਂ ਇੱਕ ਰੂਪਕ ਸੁਣਾਉਂਦੇ ਹਾਂ।
1: ਅੱਛਾ ਜੀ।
0: ਰੂਪਕ ਕਾਮਾ ਘਾਟਾ ਮਾਰੂ।
1: ਠੀਕ ਹੈ ਜੀ,
0: ਉਹ ਸੁਣੀਏ ਜੀ।
1: ਸੁਣਾ ਦਿਓ ਜੀ।

0: तक खेती करनी भी औखी हो गई। मैं तो हूं कुछ होर ही सोचदा, जमीन वेच के कर्जा लाइए।
1: पर भोलिया, जमीन विक गई तो वावांगे की, जे वावांगे नहीं तो खावांगे की।
0: उन्हें भी हाल सोच लिया।
1: अच्छा वो की?
0: देख भाई, मैं तो सोचदा अंग्रेजा की फौज च भर्ती हो जावा।
1: अच्छा,
0: कहते ने 11 रुपए महीना सरकार देंदी है तनखा।
1: ओ लाभ सिया, सरकार तनखा तो दे दो पर बंदे का अपना चैन खोली दी है।
0: की मतलब?
1: ओ भाई, नौकरी भी सब कुछ करना पैंदा है, अपना टब्बर कबीला सब छड़ना पैंदा है। मैं कई एहो जिहे आदमी नूं जानदा जिहड़े मलाया, सिंगापुर, हांगकांग, कनेडा ते अमरीका च गए हुए ने। कई साल हो गए उन्हां नूं अपने बच्चों का मूंह तक नहीं वेख्या उन्होंने,
0: पर अपनी अखां दे सामने उन्हां नूं भुख नाल मरदे हुए भी तां नहीं देख सकदा।
1: हाँ यार, तेरी गल इह भी ठीक है।
0: भाई मेरी मन, तू भी नौकरी कर लै।
1: नहीं यार, मैं तां कनेडा या अमरीका जावांगा, उत्थे खेतां, बागां, रेलवे लाइनां ते कारखानियां विच मजदूरी दा काम छेती मिल जांदा है। कम मिल गया तो रोटी कपड़ा भी मिल जाऊ, चंगा झट निकल लग पाया ना, तो फिर अपने छोटे वीरां नूं भी ते अपने यार दोस्तों नूं भी उत्थे बुला लूंगा।
2: ठीक
1: है, इहो ठीक रहू। क्यों?
2: ठीक है।
0: 1905 विच कनेडा विच भारतीयों की गिनती 45 सी, पर 1908 विच इन्हां दी गिनती 2633 हो गई सी। भावे मेहनत बहुत घट सी, पर हौली हौली आर्थिक हालत चंगी हुंदी गई। हुण घर खर्चा भेजदे, कईआं ने तां कनेडा विच जमीन खरीद के अपना कारोबार भी शुरू कर दिता सी।
1: अच्छा?
0: पंजाबियां दी चढ़दी कला देख के कनेडा वासी ईरखा शिकार हो गए, ते उन्होंने पंजाबियों दे कनेडा च दाखल होने ते शर्तां ला दित्तियां। उन्होंने लोगों का कनेडा जाना बंद हो गया, जो अजे कनेडा दे वसनीक नहीं सी बने, क्योंकि दोवां मुल्कां विचकार सीधी समुद्री जहाज की सेवा नहीं सी। जिहड़े कनेडा च वसे हुए सन उन्हां नूं भी कनेडा सरकार अपने देश चों बाहर कढ़ना चाहुंदी सी।
1: ਬਈ ਹੁਣ ਕੈਨੇਡਾ ਚ ਦਾਖਲ ਹੋਣਾ ਇੰਨਾ ਸੌਖਾ ਨਹੀਂ ਰਿਹਾ।
3: ਤੁਸੀਂ ਤਾਂ ਦਾਖਲ ਹੋਣ ਦੀ ਗੱਲ ਕਰ ਰਹੇ ਹੋ, ਸਰਕਾਰ ਤਾਂ ਜਿਹੜੇ ਦਾਖਲ ਹੋ ਚੁੱਕੇ ਨੇ, ਮੈਂ ਸੁਣਿਆ ਉਹਨਾਂ ਨੂੰ ਵੀ ਬਾਹਰ ਕੱਢਣਾ ਚਾਹੁੰਦੀ ਏ। ਔਰ ਵੇਖ ਲਿਓ, ਅੱਜ ਨਹੀਂ ਤਾਂ ਭਲਕੇ ਸਾਡੀ ਵਾਰੀ ਵੀ ਆਈ, ਸਮਝੋ।
1: ਇੰਨਾ ਸੌਖਾ ਵੀ ਨਹੀਂ ਸਾਨੂੰ ਇੱਥੋਂ ਬਾਹਰ ਕੱਢਣਾ,
3: ਤੇ ਉਹਨਾਂ ਨੇ ਟਾਈਮ ਵੀ ਨਹੀਂ ਲਾਣਾ ਜਦੋਂ ਕੱਢਣ ਤੇ ਆ ਗਏ ਤਾਂ। ਇਹ ਸੋਚੋ ਕਿ ਅਸੀਂ ਉਹਨਾਂ ਦੇ ਦੇਸ਼ ਵਿੱਚ ਰਹਿ ਰਹੇ ਹਾਂ, ਇੱਥੇ ਸਾਡਾ ਕੌਣ ਹੈ? ਹੈ ਕੋਈ ਸਾਡੀ ਸਾਰ ਲੈਣ ਵਾਲਾ?
1: ਉਹ ਸੱਚ ਪੁੱਛੋ ਤਾਂ ਸਾਡੇ ਆਪਣੇ ਮੁਲਕ ਵਿੱਚ ਵੀ ਕੋਈ ਨਹੀਂ ਸਾਡੀ ਸਾਰ ਲੈਣ ਵਾਲਾ।
3: ਚਲੋ ਨਾ ਸਹੀ, ਆਪਣੇ ਭੈਣ ਭਰਾ ਰਿਸ਼ਤੇਦਾਰ ਤਾਂ ਹੈਗੇ ਨੇ ਨਾ, ਸਰਕਾਰ ਭਾਵੇਂ ਅੰਗਰੇਜ਼ਾਂ ਦੀ ਹੋਵੇ, ਲੋਕ ਤਾਂ ਸਾਡੇ ਆਪਣੇ ਹੀ ਨੇ।
1: ਹਾਂ, ਗੱਲ ਤਾਂ ਇਹਦੀ ਵੀ ਠੀਕ ਹੈ।
3: ਹੁਣ ਤੁਸੀਂ ਇਹ ਸੋਚੋ ਕਿ ਕੀਤਾ ਕੀ ਜਾਏ। ਜੇ ਅਸੀਂ ਕੋਈ ਹੱਲ ਨਾ ਸੋਚਿਆ ਤਾਂ ਕੈਨੇਡਾ ਸਰਕਾਰ ਸਾਨੂੰ ਬਹੁਤੀ ਦੇਰ ਟਿਕਣ ਨਹੀਂ ਦੇਵੇਗੀ।
1: ਤੁਹਾਨੂੰ ਪਤਾ ਹੈ ਸਾਨੂੰ ਡੁਰਾਸ ਟਾਪੂ ਜਾਣ ਲਈ ਮੁਫ਼ਤ ਸਫ਼ਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
0: ਤੁਹਾਨੂੰ ਪਤਾ ਹੈ ਪਿੱਛੇ ਜਿਹੇ ਇੱਕ ਡੈਪੂਟੇਸ਼ਨ ਉੱਥੋਂ ਦੀ ਰਹਿਣ ਟਿਕਣ ਦੀ ਹਾਲਤ ਦੇਖਣ ਵਾਸਤੇ ਭੇਜਿਆ ਸੀ। ਪਤਾ ਉਹਨੇ ਇਸ ਟਾਪੂ ਬਾਰੇ ਕੀ ਦੱਸਿਆ?
3: ਕੀ?
0: ਉਹਨੇ ਆ ਕੇ ਦੱਸਿਆ ਕਿ ਉੱਥੇ ਪੀਲੇ ਬੁਖਾਰ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੇ, ਜਿਹੜੇ ਭਾਰਤੀ ਉੱਥੇ ਰਹਿ ਗਏ ਹਨ ਉਹਨਾਂ ਦੀ ਬੜੀ ਬੁਰੀ ਹਾਲਤ ਕੀਤੀ ਹੈ, ਬਹੁਤ ਸਾਰੇ ਇਹਨਾਂ ਬਿਮਾਰੀਆਂ ਨਾਲ ਮਰ ਚੁੱਕੇ ਨੇ।
3: ਅੱਛਾ,
0: ਹੁਣ ਕੋਈ ਵੀ ਇਸ ਟਾਪੂ ਤੇ ਜਾਣ ਲਈ ਤਿਆਰ ਨਹੀਂ, ਤੇ ਮੈਂ ਸੁਣਿਆ ਹੁਣ ਭਾਰਤੀਆਂ ਨੂੰ ਜ਼ਬਰਦਸਤੀ ਜਹਾਜ਼ ਵਿੱਚ ਬਿਠਾਇਆ ਜਾ ਰਿਹਾ।
3: ਓਹੋ, ਇਹ ਤਾਂ ਬੜੀ ਮਾੜੀ ਗੱਲ ਹੈ।
0: ਪਰ ਇਹ ਹੈ ਸੱਚ, ਲਗਦਾ ਸਾਡੇ ਵੀ ਬੁਰੇ ਦਿਨ ਆਉਣ ਵਾਲੇ ਨੇ।
3: ਪਰ ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਤਾਂ ਹੈ?
0: ਹਾਂ ਹੈ।
3: ਉਹ ਕੀ?
0: ਜਥੇਬੰਦੀ ਖੜੀ ਕਰੋ ਤੇ ਏਕਤਾ ਦੇ ਬਲ ਤੇ ਕੈਨੇਡਾ ਸਰਕਾਰ ਦਾ ਮੁਕਾਬਲਾ ਕਰੋ।
4: ਗਿਆਨੀ ਜੀ, ਫਿਰ ਭਾਰਤੀਆਂ ਨੇ ਆਪਣੀ ਜਥੇਬੰਦੀ ਖੜੀ ਕੀਤੀ?
0: ਹਾਂ, ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾ ਕੇ ਸੰਤ ਤੇਜਾ ਸਿੰਘ ਤੇ ਡਾਕਟਰ ਸੁੰਦਰ ਸਿੰਘ ਨੂੰ ਅਟੋਵਾ ਸਰਕਾਰ ਕੋਲ ਆਪਣੀਆਂ ਮੁਸੀਬਤਾਂ ਦੇ ਹੱਲ ਵਾਸਤੇ ਡੈਪੂਟੇਸ਼ਨ ਤੇ ਭੇਜਿਆ। ਇਸ ਡੈਪੂਟੇਸ਼ਨ ਨੇ ਸਰਕਾਰ ਕੋਲ ਆਪਣੀਆਂ ਸ਼ਿਕਾਇਤਾਂ ਵੀ ਰੱਖੀਆਂ, ਪਰ ਸਰਕਾਰ ਸਿਰਫ ਝੂਠੀ ਹਮਦਰਦੀ ਤੋਂ ਸਿਵਾ ਹੋਰ ਕੁਝ ਨਾ ਦੇ ਸਕੀ।
4: ਫਿਰ ਕੀ ਹੋਇਆ?
0: ਫਿਰ ਕੀ, ਹੌਲੀ ਹੌਲੀ ਕੈਨੇਡਾ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ, ਮੁਸੀਬਤਾਂ, ਦੁੱਖ ਦਰਦ ਦਾ ਮੂਲ ਕਾਰਨ ਉਨ੍ਹਾਂ ਦੀ ਗੁਲਾਮੀ ਹੈ।
4: ਪਰ ਗਿਆਨੀ ਜੀ, ਉਹ ਕਾਮਾ ਗਾਟਾ ਮਾਰੂ ਵਾਲੀ ਗੱਲ?
0: ਹਾਂ, ਉਹੀ ਦੱਸ ਰਿਹਾ। 1914 ਚ ਕੁਝ ਪੰਜਾਬੀ ਮੁਸਾਫਰ ਕੈਨੇਡਾ ਵਿਚ ਰੋਜ਼ਗਾਰ ਵਾਸਤੇ ਜਾਣ ਲਈ ਹਾਂਗਕਾਂਗ, ਮਲਾਇਆ ਤੇ ਚੀਨ ਵਿਚ ਰੁਕੇ ਹੋਏ ਸੀ। ਕੈਨੇਡਾ ਦੇ ਨਵੇਂ ਕਾਨੂੰਨ ਕਰਕੇ ਕੋਈ ਵੀ ਜਹਾਜ਼ ਇਹਨਾਂ ਨੂੰ ਲੈ ਜਾਣ ਵਾਸਤੇ ਤਿਆਰ ਨਹੀਂ ਸੀ।
2: ਕੀ ਗੱਲ, ਅੱਜ ਬੜੇ ਪਰੇਸ਼ਾਨ ਨਜ਼ਰ ਆ ਰਹੇ ਹੋ।
0: ਹਾਂ, ਪਰੇਸ਼ਾਨ ਤਾਂ ਮੈਂ ਜ਼ਰੂਰ ਹਾਂ,
2: ਪਰ ਗੱਲ ਕੀ ਹੋਈ?
0: ਤੁਹਾਨੂੰ ਪਤਾ ਅੱਜ ਕੱਲ ਸਾਡੇ ਪੰਜਾਬੀ ਵੀਰ ਜਿਹੜੇ ਬਾਹਰਲੇ ਮੁਲਕ ਜਾ ਕੇ ਆਪਣਾ ਰੋਜ਼ਗਾਰ ਲੱਭ ਰਹੇ ਨੇ, ਉਹਨਾਂ ਦਾ ਕਿੰਨਾ ਮਾੜਾ ਹਾਲ ਹੈ।
2: ਹਾਂ, ਸੁਣਿਆ ਤਾਂ ਮੈਂ ਵੀ ਇਹੀ ਹੈ ਸੁਣਿਆ। ਕਈ ਭਾਰਤੀ ਹਾਂਗਕਾਂਗ, ਮਲਾਇਆ ਤੇ ਚੀਨ ਵਿਚ ਵੀ ਠਹਿਰੇ ਹੋਏ ਨੇ।
0: ਉਹ ਕੈਨੇਡਾ ਜਾਣਾ ਚਾਹੁੰਦੇ ਨੇ, ਪਰ ਕੋਈ ਵੀ ਜਹਾਜ਼ ਇਹਨਾਂ ਨੂੰ ਉੱਥੇ ਲੈ ਕੇ ਜਾਣ ਨੂੰ ਤਿਆਰ ਨਹੀਂ। ਇਸੇ ਲਈ ਮੈਂ ਆਪਣੀ ਇੱਕ ਜਹਾਜ਼ ਕੰਪਨੀ ਬਣਾਈ ਹੈ, ਗੁਰੂ ਨਾਨਕ ਜਹਾਜ਼ ਕੰਪਨੀ।
2: ਅੱਛਾ, ਤੁਸੀਂ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ?
0: ਹਾਂ, ਅਸੀਂ ਆਪਣੇ ਭਰਾਵਾਂ ਦੀ ਮਦਦ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ?
2: ਹਾਂ, ਤੁਸੀਂ ਠੀਕ ਕਹਿੰਦੇ ਹੋ।
0: ਇਸੇ ਲਈ ਮੈਂ ਇੱਕ ਜਪਾਨੀ ਜਹਾਜ਼ ਕਾਮਾ ਗਾਟਾ ਮਾਰੂ ਠੇਕੇ ਤੇ ਲੈ ਲਿਆ, ਤਾਂ ਕਿ ਮੈਂ ਇਹਨਾਂ ਰੁਕੇ ਹੋਏ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਸਕਾਂ। ਸੱਚ ਮੰਨੀ, ਇਹਦੇ ਪਿੱਛੇ ਮੇਰਾ ਆਪਣਾ ਕੋਈ ਮਕਸਦ ਨਹੀਂ।
2: ਮੈਨੂੰ ਪਤਾ ਤੁਸੀਂ ਸਿਰਫ ਇਹਨਾਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ, ਇਹਦੇ ਪਿੱਛੇ ਤੁਹਾਡਾ ਆਪਣਾ ਕੋਈ ਸਵਾਰਥ ਨਹੀਂ। ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਚੰਗੀ ਤਰ੍ਹਾਂ।
0: ਇਹ ਜਹਾਜ਼ ਹਾਂਗਕਾਂਗ ਤੋਂ 374 ਮੁਸਾਫਰ ਲੈ ਕੇ 4 ਅਪ੍ਰੈਲ 1914 ਨੂੰ ਚੱਲਿਆ ਤੇ 26 ਮਈ ਨੂੰ ਜਹਾਜ਼ ਵਿਕਟੋਰੀਆ ਪਹੁੰਚ ਗਿਆ। ਪਰ ਮਾੜੀ ਕਿਸਮਤ, ਕਿਸੇ ਮੁਸਾਫਰ ਨੂੰ ਵੀ ਹੇਠਾਂ ਉਤਰਨ ਦੀ ਆਗਿਆ ਨਹੀਂ ਮਿਲੀ। ਸਮੁੰਦਰੀ ਸਿਪਾਹੀਆਂ ਨੇ ਜਹਾਜ਼ ਨੂੰ ਤੋੜ ਲਿਆ।
1: ਇਹ ਸਭ ਕੀ ਹੋ ਰਿਹਾ? ਸਾਨੂੰ ਹੇਠਾਂ ਕਿਉਂ ਨਹੀਂ ਉਤਰਨ ਦਿੱਤਾ ਜਾ ਰਿਹਾ?
5: ਹਾਂ,
1: ਇਸ ਲਈ ਕਿ ਹਮਾਰਾ ਗਵਰਨਮੈਂਟ ਨਹੀਂ ਚਾਹਤਾ ਕਿ ਤੁਮ ਇਧਰ ਕੈਨੇਡਾ ਮੈਂ ਆਗੇ ਰਹੋ।
5: ਪਰ ਜਨਾਬ, ਅਸੀਂ ਤਾਂ ਇੱਥੇ ਨੌਕਰੀ ਕਰਨ ਆਏ ਹਾਂ, ਆਪਣਾ ਘਰ ਬਾਰ ਆਪਣਾ ਕਬੀਲਾ ਛੱਡ ਕੇ। ਅਸੀਂ ਬਹੁਤ ਗਰੀਬ ਆਦਮੀ ਹਾਂ ਹਜ਼ੂਰ, ਇੱਥੋਂ ਤੱਕ ਅਸੀਂ ਕਿਵੇਂ ਪਹੁੰਚੇ ਹਾਂ ਅਸੀਂ ਜਾਣਦੇ ਹਾਂ।
1: ਅਬ ਤੁਹਾਰਾ ਬਾਤ ਸਮਝ ਆਏ, ਫਿਰ ਵੀ ਹਮ ਤੁਮਕੋ ਯਹੀ ਕਹੇਗਾ ਕਿ ਤੁਮ ਜਿਧਰ ਸੇ ਆਇਆ ਹੈ ਉਧਰ ਵਾਪਿਸ ਚਲੇ ਜਾਓ, ਨਹੀਂ ਤਾਂ ਕੀ ਕਰ ਲਏਗਾ, ਫਾਂਸੀ ਤੇ ਚੜਾ ਦੇਗਾ।
6: ਤੂੰ ਚੁੱਪ ਰਿਹਾ ਹੋਏ,
1: ਸੁਣ ਲੈ, ਇੱਕ ਗੱਲ ਖੋਲ ਕੇ ਸੁਣ ਲੈ, ਅਸੀਂ ਇੱਥੇ ਬਹੁਤ ਮੁਸੀਬਤਾਂ ਸਹਿ ਕੇ ਪਹੁੰਚੇ ਹਾਂ, ਹੁਣ ਇੱਥੋਂ ਅਸੀਂ ਵਾਪਸ ਨਹੀਂ ਮੁੜਨਾ। ਇਸ ਲਈ ਚੰਗਾ ਹੋਏਗਾ ਕਿ ਸਾਡਾ ਰਾਜ ਛੱਡ ਦੇ, ਨਹੀਂ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ।
6: ਬਿਲਕੁਲ ਸਹੀ ਹੈ, ਕੁਝ ਵੀ ਕਰ
1: ਸਕਦੇ ਹਾਂ। ਹਮਾਰਾ ਗਵਰਨਮੈਂਟ ਸੇ ਟੱਕਰ ਮਤ ਲੋ, ਨਹੀਂ ਤਾਂ ਬਹੁਤ ਬੁਰਾ ਹੋ ਜਾਏਗਾ।
6: ਪਤਾ ਹੈ ਸਾਨੂੰ, ਬੁਰਾ ਤਾਂ ਕੁਝ ਨਾ ਕੁਝ ਹੋਣ ਹੀ ਵਾਲਾ ਹੈ। ਤੁਸੀਂ ਸਾਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਅਸੀਂ ਇੱਥੋਂ ਜਾਣਾ ਨਹੀਂ।
1: ਅਸੀਂ ਮਰ ਜਾਵਾਂਗੇ ਪਰ ਵਾਪਸ ਨਹੀਂ ਮਿਲਾਂਗੇ। ਓ ਇੰਡੀਅਨ ਪਾਗਲ ਮਤ ਬਣੋ, ਘਰ ਵਿੱਚ ਤੁਹਾਡਾ ਬਾਲ ਬੱਚਾ ਤੁਹਾਡਾ ਵੇਟ ਕਰ ਰਹਾ ਹੈ, ਉਨਕੇ ਬਾਰੇ ਮੈਂ ਸੋਚੋ।
6: ਜਨਾਬ, ਬਾਲ ਬੱਚਿਆਂ ਬਾਰੇ ਸੋਚ ਕੇ ਤਾਂ ਵਿਦੇਸ਼ਾਂ ਧੱਕੇ ਖਾਣ ਲਈ ਆਏ
1: ਹਾਂ।
6: ਸਾਡੇ ਤੇ ਮਿਹਰ ਕਰੋ, ਸਾਡੇ ਤੇ ਮਿਹਰ ਕਰੋ,
1: ਇਹ ਹਮਾਰਾ ਗਵਰਨਮੈਂਟ ਕਾ ਹੁਕਮ ਹੈ। ਜਾ ਫਿਰ ਕਹਿ ਰਹੇ ਆਪਣੀ ਸਰਕਾਰ ਨੂੰ, ਅਸੀਂ ਆਪਣੀ ਜਗ੍ਹਾ ਡਟੇ ਹੋਏ ਹਾਂ, ਪਿੱਛੇ ਨਹੀਂ ਮੁੜ ਲੱਗੇ।
7: ਵੈਲਕਮ ਹੀਡ ਇਕੱਲਾ ਇਹੋ ਜਿਹਾ ਇਮੀਗ੍ਰੇਸ਼ਨ ਅਫਸਰ ਹੈ ਜਿਹਨੂੰ ਅਸੀਂ ਮਿਲ ਸਕਦੇ ਹਾਂ ਜਾਂ ਉਹ ਸਾਨੂੰ ਮਿਲ ਸਕਦਾ, ਸਾਨੂੰ ਹੋਰ ਕਿਸੇ ਨਾਲ ਮਿਲਣ ਦੀ ਆਗਿਆ ਨਹੀਂ ਹੈ।
8: ਬਚੇਤਰ ਸਿਆਂ, ਸਾਨੂੰ ਭਾਰਤ ਸਰਕਾਰ ਤੇ ਲੰਡਨ ਦੇ ਅਧਿਕਾਰੀਆਂ ਨੂੰ ਤਾਰ ਭੇਜਣੀ ਚਾਹੀਦੀ ਹੈ।
7: ਉਹ ਯਾਰ, ਤਾਰ ਭੇਜ ਦਿੱਤੀ
8: ਫਿਰ
7: ਕੋਈ ਜਵਾਬ ਨਹੀਂ ਆਇਆ।
8: ਮਤਲਬ
7: ਸਾਫ਼ ਹੈ ਕਿ ਸਰਕਾਰ ਨੂੰ ਜਾਂ ਫਿਰ ਅੰਗਰੇਜ਼ੀ ਹਕੂਮਤ ਨੂੰ ਸਾਡੀ ਇਸ ਮਜਬੂਰੀ ਚ ਕੋਈ ਦਿਲਚਸਪੀ ਨਹੀਂ।
9: ਉਹ ਵੀ ਸਾਨੂੰ ਕੋਈ ਵਕੀਲ ਕਰਨਾ ਚਾਹੀਦਾ ਹੈ।
7: ਉਹਦੀ ਵੀ ਭਰਾ ਆਗਿਆ ਨਹੀਂ ਹੈਗੀ।
8: ਓਏ, ਆਖਰ ਸਰਕਾਰ ਚਾਹੁੰਦੀ ਕੀ ਹੈ ਯਾਰ?
7: ਚਾਹੁੰਦੀ ਇਹ ਹੈ ਕਿ ਜਹਾਜ਼ ਨੂੰ ਕੈਨੇਡਾ ਦੇ ਪਾਣੀਆਂ ਚੋਂ ਬਾਹਰ ਕੱਢਤਾ ਜਾਏ।
1: ਦੋਸਤੋ, ਤੁਹਾਨੂੰ ਪਤਾ ਹੈ ਕਿ ਕੈਨੇਡਾ ਸਰਕਾਰ ਸਾਨੂੰ ਆਪਣੇ ਦੇਸ਼ ਵਿਚ ਰੱਖਣਾ ਨਹੀਂ ਚਾਹੁੰਦੀ। ਇੱਥੋਂ ਤੱਕ ਕਿ ਜਿਹੜੇ ਕੈਨੇਡਾ ਵਿਚ ਪੱਕੇ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਵੀ ਇੱਥੋਂ ਕੱਢਣਾ ਚਾਹੁੰਦੀ ਹੈ। ਮਤਲਬ ਹੁਣ ਸਾਡਾ ਇਸ ਦੇਸ਼ ਵਿਚ ਦਾਖਲਾ ਕਿਸੇ ਕੀਮਤ ਤੇ ਨਹੀਂ ਹੋ ਸਕਦਾ। ਪਰ ਦੋਸਤੋ, ਅਸੀਂ ਸੰਘਰਸ਼ ਕਰ ਸਕਦੇ ਹਾਂ,
10: जे किसी तरह असी सारे एकजुट होके मिल के इन्हों का मुकाबला करिए तो शायद कोई गल बन भी जाए, तो जे ना भी बनती हुई तो फिर की हो जाए।

0: ਕਾਲਯੁਗ ਦਰਖਤ ਕਾਲਯੁਗ ਰਥ ਅਗਨ ਕਾ ਕੂੜ ਗਿਰਥ ਵਾਉ ਮਹੱਲਾ ਪਹਿਲਾ।
1: ਸ਼ਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸੱਚ ਹੈ ਸਭ ਕੁਛ ਅਸਮਾ ਵੇਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਸ਼ਦ ਜਾਏ ਨਾਨਕ ਤੋਂ ਮਖੰਤਰ ਪਾਹੇ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾ।

ਤਾਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਚ ਹੁਮਾਰਿਆ ਜਿਤ ਮਿਲੇ ਹੈ ਅਸਮ ਸਮਾਲ ਦਿਨ ਕਲ ਪ੍ਰਦੇਸ਼ ਗਿਆਨ ਅੰਜਨ ਦੀ ਆ ਇਹਨੇ ਨੇਤਰੇ ਜਗਤ ਨਿਹਾਲਿਆ ਖਸਮ

ਪੜ ਪੁਸਤਕ ਸੰਧਿਆ ਬਾਦੋਂ ਸਿਲ ਪੂਰਸ ਬਗਲ ਸਮਾਦੋਂ ਮੁਖ ਝੂਠ ਬਭੁਖੰ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਜੇ ਧੋਤੀ ਬਸਰ ਕਪਾਟੰ ਜੇ

ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਫੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਹਾਸਾਂ ਨਾਲ ਨਿਵਾਹੀ।

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾ ਦੇਗ ਤੇਗ ਫਤਿਹ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋ।